ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੁਣ ਸੰਗਤ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਇਸ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਏਗੀ ਜੀ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦੋਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।

0: ਵਾਹਿਗੁਰੂ ਜੀ ਕੀ ਫਤਿਹ।
1: ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ। ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਇਲਸ ਵਰਾਟੇ ਗੁਰੂ ਘਰ ਦੇ ਵਿੱਚ ਅੱਜ ਗੁਰੂ ਪਿਆਰਿਓ ਵਿਆਹ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਹੈ, ਸਤਿਗੁਰੂ ਜੀ ਨੇ ਰਹਿਮਤ ਕਰਕੇ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਗਟੀ ਹੋਏ ਦਿਖਾਵੈ ਦੇ ਮਹਾਂਵਾਕ ਅਨੁਸਾਰ ਅੱਜ ਜੋ ਦਿਹਾੜਾ ਆਪਾਂ ਆਪਣੇ ਗੁਰੂ ਘਰ ਵਿਖੇ ਮਨਾਇਆ ਜਾ ਰਿਹਾ ਹੈ, ਮਾਤਾ ਗੰਗਾ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਪੁੱਤਰ ਦੀ ਦਾਤ ਮੰਗਣ ਵਾਸਤੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਪਹੁੰਚੇ ਸਨ, ਔਰ ਉਸ ਬ੍ਰਹਮ ਗਿਆਨੀ ਉਸ ਤੱਤ ਵੇਤੇ ਮਹਾਂਪੁਰਖ ਨੇ ਜੋ ਅਰਦਾਸ ਬੇਨਤੀ ਕੀਤੀ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਕਹਿੰਦੇ ਜਿਹੜੀਆਂ ਮਾਵਾਂ ਹਨ ਮਿੱਠਾ ਪੁੱਤਰ ਜਹਾਨ ਉੱਤੇ ਮੇਵਾ ਸਭ ਨੂੰ ਪਿਆਰਾ ਲੱਗਦਾ, ਪੁੱਤਾਂ ਬਾਜ ਨਾ ਸੋਹਦੀਆਂ ਮਾਵਾਂ ਭਾਵੇਂ ਦਿੱਤਾ ਰੂਪ ਰੱਬ ਨੇ, ਰਾਤੀ ਸੁੱਤਿਆਂ ਨੀਂਦ ਨਾ ਆਵੇ ਚਿੰਤਾ 'ਚ ਰਾਤ ਲੰਘ ਜਾਏ, ਰਵੇ ਮਾਰਦੀ ਜਠਾਣੀ ਤਾਨੇ ਦੁਨੀਆ ਤੋਂ ਚੱਲੀ ਔਂਤਰੀ ਗੰਗਾ ਵਗਦੀ ਅੱਖਾਂ 'ਚੋਂ ਦੇਖੀ ਸੱਚੇ ਪੂਰੇ ਸਤਿਗੁਰ ਨੇ, ਗੰਗਾ ਦੇ ਅੱਖਾਂ 'ਚੋਂ ਨੀਰ ਜਿਹੜਾ ਸੀ ਉਹ ਵਗਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਸੀ, ਅਤੇ ਫਿਰ ਜਿਹੜੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਦੇ ਦਰ ਘਰ ਦੀਆਂ ਜਿਹੜੀਆਂ ਦਾਤਾਂ ਆ ਉਹ ਅਸੀਂ ਪਰਿਵਾਰ ਵਿੱਚ ਨਹੀਂ ਵੰਡ ਸਕਦੇ, ਇਹ ਗੁਰਮੁਖ ਪਿਆਰਿਆਂ ਨੂੰ ਸੰਗਤਾਂ ਨੂੰ ਵੰਡਣ ਲਈ ਆ, ਤੁਸੀਂ ਜਾਓ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ, ਉਹ ਤੁਹਾਨੂੰ ਪੁੱਤਰ ਦੀ ਦਾਤ ਜਿਹੜੀ ਹੈ ਇਹ ਅਰਦਾਸ ਕਰਕੇ ਸਤਿਗੁਰੂ ਜੀ ਤੋਂ ਬਖਸ਼ਿਸ਼ ਜਿਹੜੀ ਕਰਾਉਣਗੇ। ਗੁਰੂ ਪਿਆਰਿਓ ਇਵੇਂ ਹੀ ਜੋ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਮਾਤਾ ਗੰਗਾ ਜੀ ਦੇ ਘਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਗਮਨ ਲਿਆ ਸੀ, ਆਪਾਂ ਉਹ ਦਿਹਾੜਾ ਆਪਣੇ ਗੁਰੂ ਘਰ ਵਿਖੇ ਜਿਹੜਾ ਅੱਜ ਔਰ ਕੱਲ੍ਹ ਮਨਾ ਰਹੇ ਹਾਂ। ਹੁਣੇ ਆਪਣੇ ਪਾਸ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦਾ ਜਿਹੜਾ ਕਵੀਸ਼ਰੀ ਜਿਸਦਾ ਆਪਣੇ ਪਾਸ ਪਹੁੰਚ ਗਿਆ ਹੈ, ਕਰੀਬਨ ਜਿਹੜਾ 10-15 ਮਿੰਟ ਵਾਸਤੇ ਜਿਹੜਾ ਭਾਈ ਸਾਹਿਬ ਨੇ ਆਰਤੀ ਦਾ ਕੀਰਤਨ ਕਰਨਾ ਹੈ, ਉਹ ਤੋਂ ਬਾਅਦ ਉਹਨਾਂ ਨੇ ਜੋ ਕਵੀਸ਼ਰੀ ਰਾਹੀਂ ਸਾਨੂੰ ਇਤਿਹਾਸ ਜਿਹੜਾ ਸਰਵਣ ਕਰਾ ਕੇ ਨਿਹਾਲ ਕਰਨਾ ਹੈ। ਆਓ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਹੁਣ ਆਰਤੀ ਦਾ ਕੀਰਤਨ ਕਰਨਗੇ, ਉਪਰੰਤ ਭਾਈ ਮਹਿਲ ਸਿੰਘ ਜੀ ਆਪਣੇ ਦੋਨੋਂ ਬੱਚਿਆਂ ਦੇ ਨਾਲ ਗੁਰੂ ਘਰ ਵਿਖੇ ਜੋ ਕਵੀਸ਼ਰੀ ਦੇ ਵਿੱਚ ਸਿੱਖ ਇਤਿਹਾਸ ਸਾਹਿਬ ਜੀ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ, ਆਪ ਸਭ ਜੀ ਨੇ ਅਸੀਸ ਬਖਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਹੁਤ ਹੀ ਰਸਭਿੰਨਾ ਕੀਰਤਨ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਜਿਵੇਂ ਪਹਿਲੇ ਆਪ ਨੂੰ ਦਾਸ ਨੇ ਦੱਸਿਆ ਹੈ ਕਿ ਸਾਡੇ ਬਹੁਤ ਵੱਡੇ ਭਾਗ ਹਨ ਜੋ ਆਪਾਂ ਉਸ ਬ੍ਰਹਮ ਗਿਆਨੀ, ਉਸ ਤ੍ਰੈਦਰਸ਼ੀ ਮਹਾਂਪੁਰਖ ਜਿਨ੍ਹਾਂ ਨੂੰ ਬਹੁਤ ਵੱਡੀ ਜਿਹੜੀ ਦਾਤ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਜਿਹੜਾ ਪ੍ਰਾਪਤ ਹੋਇਆ, ਔਰ ਛੇ ਪਾਤਸ਼ਾਹੀਆਂ ਮਹਾਂ ਦੀ ਸੇਵਾ ਦੇ ਵਿੱਚ ਉਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਹੈ ਉਹ ਦਿੱਤੀਆਂ। ਔਰ ਗੁਰੂ ਪਿਆਰਿਓ, ਬਹੁਤ ਹੀ ਸਤਿਕਾਰ ਜਿਹੜਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਜਿਹੜਾ ਉਸ ਬ੍ਰਹਮ ਗਿਆਨੀ ਨੇ ਪ੍ਰਾਪਤ ਕੀਤਾ। ਸਤਿਗੁਰੂ ਜੀ ਦੀ ਬਾਣੀ ਦਾ ਵਚਨ ਹੈ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਉਸ ਬ੍ਰਹਮ ਗਿਆਨੀ ਨੂੰ ਨਮਸਕਾਰ ਹੈ, ਉਹਦੇ ਚਰਨਾਂ ਵਿੱਚ ਵਾਰੰਬਾਰ ਜਿਹੜੀ ਪ੍ਰਣਾਮ ਹੈ, ਸਤਿਗੁਰ ਜੀ ਕਿਰਪਾ ਕਰਨ। ਇਸੇ ਤਰ੍ਹਾਂ ਐਲਸਬਰਾਟੇ ਦੀਆਂ ਸੰਗਤਾਂ ਨੂੰ ਗੁਰੂ ਪਿਆਰਿਓ, ਇੱਕ ਨਹੀਂ ਦੋ ਦੋ ਵਾਰੀ ਆਪਾਂ ਜਿਹੜਾ ਇਹ ਗੁਰਪੁਰਬ ਹੈ ਪਿਛਲੇ ਸਾਲਾਂ ਤੋਂ ਮਨਾਉਣਾ ਸ਼ੁਰੂ ਕੀਤਾ ਹੈ। ਮੇਰੀ ਜਦੋਂ ਇਸ ਜਥੇ ਦੇ ਨਾਲ ਗੱਲਬਾਤ ਹੋ ਰਹੀ ਸੀ, ਪਹਿਲੇ ਤਾਂ ਇਸ ਸਮੁੱਚੇ ਜਥੇ ਨੂੰ ਐਲਸਬਰਾਟੇ ਦੀ ਧਰਤੀ 'ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਣ 'ਤੇ ਜੀ ਆਇਆ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਨੂੰ ਇਸੇ ਤਰ੍ਹਾਂ ਦੇਹ ਰੋਗਤਾ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਸੇਵਾ ਕਰਨ ਦਾ ਬਲ ਉੱਦਮ ਅਤੇ ਸਿਆ ਬਖਸ਼ਣ। ਸਾਡੇ ਗੁਰੂ ਘਰ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਦੋ ਪ੍ਰੋਗਰਾਮ ਜਿਹੜੇ ਹੈ ਹੋ ਰਹੇ ਆ। ਇੱਕ ਪ੍ਰੋਗਰਾਮ ਜਿਹੜਾ ਇਸ ਮਹੀਨੇ ਦੇ ਜਿਹੜਾ ਅਖੀਰ ਦੇ ਵਿੱਚ ਹੋ ਰਿਹਾ ਹੈ, ਉਹਦੇ ਵਿੱਚ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ, ਪਰ ਨਗਰ ਕੀਰਤਨ ਹੋ ਰਿਹਾ ਸ਼ਾਇਦ ਫਰਿਜਨੋ ਦੀ ਧਰਤੀ 'ਤੇ, ਉੱਥੇ ਇਹ ਜਥਾ ਜਿਹੜਾ ਆਲਰੇਡੀ ਬੁੱਕ ਹੈ, ਇਸ ਕਰਕੇ ਇਹਨਾਂ ਨੇ ਇਹ ਸਮਾਂ ਜਿਹੜਾ ਦੇ ਕੇ ਐਲਸਬਰਾਟੇ ਦੀਆਂ ਸੰਗਤਾਂ ਨੂੰ ਨਿਵਾਜਿਆ ਹੈ। ਗੁਰੂ ਪਿਆਰਿਓ, ਪੰਜਾਬ ਦੀ ਧਰਤੀ 'ਤੇ ਇਸ ਜਥੇ ਦੀ ਇੰਨੀ ਕੁ ਡਿਮਾਂਡ ਹੈ, ਜੀਵਨ ਹੈ ਇਹਨਾਂ ਦਾ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਦੇਹ ਰੋਗਤਾ, ਇਹਨਾਂ ਨੇ ਉਹ ਚੀਜ਼ਾਂ ਗਾਈਆਂ ਜਿਹੜੀਆਂ ਮਾੜਾ ਜਥਾ ਜਿਹੜਾ ਹੈ ਉਹਨਾਂ ਦੀਆਂ ਲੱਤਾਂ ਜਿਹੜੀਆਂ ਉਹ ਭਾਰ ਨਹੀਂ ਚੱਲਦੀਆਂ। ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਸਾਡਾ ਜਥੇਦਾਰ ਹੈ, ਉਹਨਾਂ ਦੇ ਜਿਹੜੇ ਹੈ ਕਵਿਤਾਵਾਂ ਜਿਹੜੀਆਂ ਗਾਈਆਂ, ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਇੰਨੀਆਂ ਕਵਿਤਾਵਾਂ ਜਿਹੜੀਆਂ ਗਾਈਆਂ, ਇੰਨਾ ਇਤਿਹਾਸ ਇਹਨਾਂ ਨੇ ਗਾਇਆ ਹੈ। ਛੋਟੇ ਛੋਟੇ ਬੱਚੇ ਹੁੰਦੇ ਸੀ, 10-15 ਸਾਲ ਪਹਿਲਾਂ ਜਦੋਂ ਯੂਟਿਊਬ 'ਤੇ ਇਹਨਾਂ ਨੂੰ ਦੇਖਦੇ ਹੁੰਦੇ ਸੀ, ਦਿਲ ਕਰਦਾ ਹੁੰਦਾ ਸੀ ਕਿ ਇਹ ਬੱਚੇ ਸਾਡੇ ਵਿੱਚ ਆ ਕੇ ਜਿਹੜਾ ਹੈ ਇਹ ਕੀਰਤਨ ਦੀ ਇੱਦਾਂ ਹਾਜ਼ਰੀ ਭਰਨ। ਸਤਿਗੁਰੂ ਜੀ ਨੇ ਉਹ ਤਮੰਨਾ ਪੂਰੀ ਕੀਤੀ, ਕਈ ਦਫ਼ਾ ਆਪਣੇ ਗੁਰੂ ਘਰ ਵਿਖੇ ਇਹ ਜਥਾ ਜਿਹੜਾ ਹੈ ਆਪਣੀਆਂ ਸੇਵਾਵਾਂ ਜਿਹੜੀਆਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰ ਚੁੱਕਾ ਹੈ। ਆਓ, ਬਿਨਾਂ ਕਿਸੇ ਦੇਰੀ ਤੋਂ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦਾ ਸਮੁੱਚਾ ਜਥਾ ਜਿਹੜਾ ਹੈ ਉਹ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਗੁਰੂ ਨਾਨਕ ਦੇਵ ਤੋਂ ਲੈ ਕੇ ਜਿਹੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਮਾਤਾ ਗੰਗਾ ਜੀ ਨੂੰ ਜਿਹੜੀ ਹੈ ਅਰਦਾਸ ਬੇਨਤੀ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਆਗਮਨ ਹੈ ਉਹਨਾਂ ਦੇ ਵਰ ਦੇ ਨਾਲ ਮਾਤਾ ਗੰਗਾ ਜੀ ਦੇ ਘਰ ਹੋਇਆ। ਗੁਰੂ ਪਿਆਰਿਓ, ਉਹ ਇਤਿਹਾਸ ਜਿਹੜਾ ਹੈ ਇਹਨਾਂ ਨੇ ਸਰਵਣ ਕਰਾਉਣਾ ਹੈ, ਔਰ ਕੱਲ੍ਹ ਨੂੰ ਵੀ ਜਿਹੜਾ ਇਹ ਇਸੇ ਲੜੀ ਵਿੱਚ ਜਿਹੜਾ ਕੱਲ੍ਹ ਨੂੰ ਵੀ ਇਤਿਹਾਸ ਸੁਣਾਉਣ। ਮੈਂ ਬੇਨਤੀ ਕਰਾਂਗਾ ਜਿੰਨੀ ਵੀ ਸੰਗਤ ਬਾਹਰ ਲੰਗਰ ਹਾਲ ਦੇ ਵਿੱਚ ਜਾਂ ਜੋੜਾ ਘਰ ਦੇ ਵਿੱਚ ਥੱਲੇ ਉੱਤੇ ਕਿਤੇ ਵੀ ਬਾਹਰ ਹੈ, ਉਹਨੂੰ ਬੇਨਤੀ ਹੈ, ਭਾਈ ਆਓ। ਬਹੁਤ ਸੁਭਾਗਾ ਸਮਾਂ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਪਾਂ ਬੈਠ ਕੇ ਜਿਹੜਾ ਆਨੰਦ ਲਈਏ ਇਸ ਕਵੀਸ਼ਰੀ ਜਥੇ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ,
3: ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ।
2: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ,
3: ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ।

0: کمال کرامات قائم کریم رجا بخش راج کر حاکو رحیم
1: واہ
0: ایسے تختاں تاجاں دے مالک حاضر ناظر سمرتھ گرو تن گرو گرنتھ صاحب مہاراج دی پاون پوتر گود اندر سج بیٹھے پوتر آتما گرو خالصہ سا سنگت جیو آؤ سب تو پہلے کلگیاں والے پاتشاہ مہاراج دی بخشش دہرائیے کوئی بھی رسنا وانجی نہ رہے فتح ایک سمرن ہے جو گرو گوبند سنگھ مہاراج نے سانو امر شکان ویلے بخشش کیتا اسی اینو چنگی طرح سمجھیا نہیں اسی باقی شبداں دا سمرن تے بہت کردے ہاں کوئی پچی پچی پاٹھ تے جب جی صاحب دے کردا ہے سکھمنی صاحب دے ناں دے نال سوسائٹی بنا کے سارے ہندوستان وچ چلائی گئی ہے پر جڑی اصل گل ہے کہ آدمی نے اپنی زندگی وچ وکاراں تے فتح پاونی آ تے پھر انہاں دشمناں تے فتح پاونی آ جڑے سچ دے خلاف بولدے آ اے تاں پائے گا جے پہلاں فتح دا سمرن کرے گا دسم پاتشاہ مہاراج جی نے کچھ ہدایتاں اپنے خالصے نوں کیتیاں جو بڑیاں پرانیاں کھرڑیاں وچ ملدیاں بڑے بڑے جگیاسواں نے گرو گوبند سنگھ مہاراج اتے سوال کیتے پر سکھ دھرم ایک ایہو جہا دھرم ہے کہ جس وچ جدوں گرو مہاراج سنگت وچ آ کے بیٹھتے ہیں نا تو اس توں بعد کوئی سماں رکھ دیا بھی جے کسے نے کوئی اپنا شنکا نوت کرنا تے کر لو باقی دنیا دے پکندراں نے اے آگیا نہیں دیتی پر گرو گوبند سنگھ مہاراج نو اپنی شخصیت اتے ایڈا وڈا بھروسہ وہ آندے آو بھی جے کسے نے کوئی شنکا نوت کرنا تے کر لو پیر بدھو شاہ نو پڑھ دے جے سن دے بھی جے بڑا جوگی سدھ پیر ہویا پونٹا صاحب دے مقام تے گرو گوبند سنگھ مہاراج نو ویکھن آیا جتھوں انہاں دا وہ سیوک بنیا پھر انہیں اپنے پتر اپنے چیلے قربان کر دیتے اج وہ درخت موجود نہیں ہن تے پونٹا صاحب دے دربار صاحب دی دیوار دے نال ایک بڑا کنا درخت سی جترا ساڈیا پنڈا چ کتے کتے پلاک دے درخت ایہو جا وہ درخت سی پر پلاک نہیں سی کیونکہ وہ پہاڑی علاقہ ہے پیر بدھو شاہ اے جان کے کہ 30-32 ورے دی عمر دا جڑا گرو آ ਇੰਨੀ ਛੋਟੀ ਉਮਰ ਵਿੱਚ ਏਡੀਆਂ ਅਧਿਆਤਮਕਵਾਦ ਦੀਆਂ ਉੱਚੀਆਂ ਗੱਲਾਂ ਕਿਵੇਂ ਕਰਦਾ ਮਹਾਰਾਜ ਨੂੰ ਵੇਖਣ ਆਇਆ ਆਪਣਾ ਸ਼ੰਕਾ ਨਿਵਰਤ ਕਰਨ ਆਇਆ ਸ਼ਾਮਾਂ ਦਾ ਸਮਾਂ ਸੀ ਸੱਜਣੋ ਪੰਛੀਆਂ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿੱਥੇ ਇਹਨਾਂ ਦਾ ਟਿਕਾਣਾ ਹੋਵੇ ਨਾ ਇਹ ਸ਼ਾਮ ਨੂੰ ਆਪਣੇ ਟਿਕਾਣੇ 'ਤੇ ਪਹੁੰਚ ਜਾਂਦੇ ਆ ਇਸ ਦਰਖਤ 'ਤੇ ਛੋਟੇ ਛੋਟੇ ਪੰਛੀਆਂ ਦਾ ਬੜਾ ਝਮਘਟਾ ਸੀ ਮਹਾਰਾਜ ਸ਼ਿਕਾਰ ਖੇਡ ਕੇ ਆਏ ਪੀਰ ਬੁੱਧੂ ਸ਼ਾਹ ਦਾ ਪਿੰਡ ਇੱਥੋਂ ਲਾਗੇ ਸੀ ਉਹ ਆ ਕੇ ਇਸ ਦਰਖਤ ਥੱਲੇ ਬੈਠਾ ਸੀ ਆਪਣਾ ਸ਼ੰਕਾ ਨਿਵਰਤ ਕਰਨ ਵਾਸਤੇ ਮਹਾਰਾਜ ਘੋੜਿਓ ਉੱਤਰ ਲੱਗੇ ਅਤੇ ਉੱਠ ਕੇ ਖਲੋ ਗਿਆ ਸਤਿਗੁਰੂ ਕਹਿਣ ਲੱਗਿਆ ਉਹ ਪੀਰ ਜੀ ਕਿਵੇਂ ਆਏ ਜੇ ਕਹਿੰਦਾ ਮਹਾਰਾਜ ਇੱਕ ਸ਼ੰਕਾ ਨਿਵਰਤ ਕਰਨਾ ਆ ਕਹਿਣ ਲੱਗੇ ਦੱਸ ਦਿਓ ਕਹਿਣ ਲੱਗਾ ਘੋੜਿਓ ਉੱਤਰ ਲਓ ਕਹਿਣ ਲੱਗੇ ਨਹੀਂ ਘੋੜਿਓ ਉੱਤਰਦਿਆਂ ਉੱਤਰਦਿਆਂ ਹੀ ਸ਼ੰਕਾ ਨਿਵਰਤ ਹੋ ਜਾਣਾ ਕਹਿੰਦੇ ਨੇ ਰਾਜੇ ਜਨਕ ਨੂੰ ਅਸ਼ਟਾ ਵਕਰ ਨੇ ਘੋੜੇ 'ਤੇ ਚੜ੍ਹਦਿਆਂ ਹੀ ਗਿਆਨ ਕਰਵਾਤਾ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਘੋੜੇ ਤੋਂ ਉਤਰਦਿਆਂ ਗਿਆਨ ਕਰਵਾਤਾ ਉਹਨੇ ਸਵਾਲ ਕੀਤਾ ਕਿ ਮਹਾਰਾਜ ਇਹ ਜਗਤ ਦੀ ਖੇਡ ਕੀ ਆ ਸਵਾਲ ਬਹੁਤ ਵੱਡਾ ਸੀ ਜਿਸ ਦਰਖਤ ਉੱਤੇ ਪੰਛੀ ਬੈਠੇ ਸਨ ਉਹਦੇ ਥੱਲੇ ਹਜ਼ੂਰ ਦਾ ਘੋੜਾ ਖੜ੍ਹਾ ਸੀ ਸਾਹਮਣੇ ਪੀਰ ਬੁੱਧੂ ਸ਼ਾਹ ਖਲੋਤਾ ਸੀ ਮਰਨੇ ਉਹ ਤਾਂ ਨੂੰ ਵੇਖ ਕੇ ਅਤੇ ਤਾੜੀ ਮਾਰੀ ਸਭ ਪੰਛੀ ਉੱਡ ਕੇ ਚਲੇ ਗਏ ਪੰਛੀਆਂ ਦਾ ਰੌਲਾ ਹਟ ਗਿਆ ਮਹਾਰਾਜ ਕਹਿਣ ਲੱਗੇ ਪੀਰ ਬੁੱਧੂ ਸ਼ਾਹ ਜਗਤ ਦੀ ਖੇਡ ਬਸ ਇੰਨੀ ਕੀ ਆ ਕੋਈ ਆਇਆ ਅਤੇ ਚਲਾ ਗਿਆ ਉਹ ਸਮਝ ਗਿਆ ਉਹਨੇ ਬੜੇ ਅਦਬ ਦੇ ਨਾਲ ਮਰਨ ਨੂੰ ਨਮਸਕਾਰ ਕੀਤੀ ਇਸ ਸ਼ੰਕਾ ਨਿਵਰਤ ਕਰਨ ਦੇ ਬਦਲੇ 'ਚ ਉਹਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਰਪਿਤ ਕਰ ਦਿੱਤੀ ਪਰ ਸਾਡੇ ਸ਼ੰਕੇ ਹਜੇ ਤੱਕ ਨਿਵਰਤ ਨਹੀਂ ਹੋਏ ਸ਼ਾਇਦ ਸਾਡੇ ਅੰਦਰ ਇਹ ਕਮੀ ਹੈ ਆਓ ਜੇ ਇਹਨਾਂ ਸ਼ੰਕਿਆਂ 'ਤੇ ਫਤਿਹ ਪਾਉਣੀ, ਅੰਦਰ ਦੀ ਮੈਲ 'ਤੇ ਫਤਿਹ ਪਾਉਣੀ ਆ, ਤਾਂ ਫਿਰ ਸਾਨੂੰ ਫਤਿਹ ਦਾ ਸਿਮਰਨ ਕਰਨਾ ਪਊਗਾ। ਜਦੋਂ ਅਸੀਂ ਫਤਿਹ ਗਜਾਉਂਦੇ ਹਾਂ ਨਾ, ਦੋ ਵਾਰ ਵਾਹਿਗੁਰੂ ਦਾ ਨਾਮ ਪਵਿੱਤਰ ਚੇਤੇ ਆਉਂਦਾ, ਜਿਹੜਾ ਅਸੀਂ ਬਹੁਤ ਘੱਟ ਜਪਦੇ ਹਾਂ। ਜਗਿਆਸੂਆਂ ਨੇ ਗੁਰੂ ਗੋਬਿੰਦ ਸਿੰਘ ਮਾਨ ਨੂੰ ਪੁੱਛਿਆ, ਮਹਾਰਾਜ ਤੁਹਾਡੇ ਜਗਤ ਛੱਡ ਜਾਣ ਤੋਂ ਬਾਅਦ ਅਗਰ ਜੇ ਤੁਹਾਡਾ ਕਿਸੇ ਨੇ ਦਰਸ਼ਨ ਕਰਨਾ ਹੋਵੇ ਤਾਂ ਫਿਰ? ਉਹਨਾਂ ਆਖਿਆ ਮੈਂ ਖਾਲਸੇ ਵਿੱਚ ਹੋਵਾਂਗਾ। ਕਿਸੇ ਸਜੇ ਹੋਏ ਖਾਲਸੇ ਨੂੰ ਵੇਖ ਲਿਓ ਅਤੇ ਆਪਣੇ ਮਨ ਵਿੱਚ ਉਹਨੂੰ ਇਹ ਅਕੀਦਾ ਬਣਾ ਕੇ ਵੇਖਿਓ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਸਰੂਪ ਨੂੰ ਵੇਖ ਰਿਹਾ, ਮੈਂ ਤੁਹਾਨੂੰ ਉਹਦੇ ਵਿੱਚ ਬੈਠਾ ਦੱਸਾਂਗਾ, ਉਹੀ ਮੇਰਾ ਟਿਕਾਣਾ ਹੋਏਗਾ। ਬਾਕੀ ਦੁਨੀਆਂ ਦੇ ਪੈਗੰਬਰਾਂ ਨੇ ਆਪਣੀ ਉਮਤ ਨੂੰ ਇਹ ਮਾਣ ਨਹੀਂ ਦਿੱਤਾ, ਸ਼ਾਇਦ ਸਾਡੇ ਅੰਦਰ ਇਹ ਕਮੀ ਹੈ ਕਿ ਅਸੀਂ ਇਹਨੂੰ ਸੰਭਾਲ ਹੀ ਨਹੀਂ ਸਕੇ। ਫਿਰ ਕਿਸੇ ਪੁੱਛਿਆ, ਮਹਾਰਾਜ ਜੇ ਕੋਈ ਤੁਹਾਡਾ ਸਜਿਆ ਹੋਇਆ ਸਿੰਘ ਵੇਖਣ ਨੂੰ ਨਾ ਮਿਲੇ ਤਾਂ ਫਿਰ? ਸਵਾਲ ਕਰਨੇ ਵੀ ਬੜੇ ਅਜੀਬ ਹੁੰਦੇ ਆ, ਤਾੜਨੇ ਵਾਲੇ ਕਿਆਮਤ ਕੀ ਨਜ਼ਰ ਰੱਖਦੇ ਹਨ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਫਿਰ ਤੂੰ ਆਪਣੇ ਗਾਤਰੇ ਪਈ ਤਲਵਾਰ ਮਿਆਨ ਵਿੱਚੋਂ ਕੱਢ ਲਈ, ਇਹਨੂੰ ਫਤਿਹ ਬੁਲਾ ਕੇ ਅਤੇ ਇਹਦੀ ਤਿੱਖੀ ਧਾਰ ਵੱਲੇ ਵੇਖੀ, ਮੈਂ ਤੈਨੂੰ ਤੇਗ ਦੀ ਤਿੱਖੀ ਧਾਰ ਦੇ ਵਿੱਚੋਂ ਨਜ਼ਰ ਆਊਂਗਾ, ਅਤੇ ਜੇ ਮੈਨੂੰ ਸਿੰਘ ਵਿੱਚੋਂ ਲੱਭਣਾ ਨਾ, ਅਤੇ ਜਦੋਂ ਤੂੰ ਫਤਿਹ ਬੁਲਾਏਗਾ ਨਾ, ਉਦੋਂ ਮੈਂ ਤੈਨੂੰ ਦਿਸ ਪਾਂਗਾ। ਫਤਿਹ ਇੱਕ ਸਿਮਰਨ ਹੈ, ਆਓ ਸਤਿਗੁਰੂ ਕਿਰਪਾ ਕਰੇ, ਪਹਿਲਾਂ ਫਤਿਹ ਦੇ ਸਿਮਰਨ ਨਾਲ ਜੁੜੀਏ, ਫਿਰ ਜਿੰਨੀ ਕੁ ਪਰਮੇਸ਼ੁਰ ਵਾਹਿਗੁਰੂ ਨੇ ਬੁੱਧੀ ਬਖਸ਼ੀ ਆ, ਮੈਂ ਉਹਦੇ ਅਨੁਸਾਰ ਸੇਵਾ ਕਰਨ ਦਾ ਯਤਨ ਕਰੂੰਗਾ। ਸਾਰੀ ਸੰਗਤ ਸਾਹਿਬਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਡੇ ਤੋਂ ਪਹਿਲਾਂ ਗੁਰੂ ਕੇ ਰਾਗੀ ਸਾਹਿਬਾਨ ਬੜੀ ਮਿੱਠੀ ਰਸਨਾ ਦੇ ਨਾਲ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸੀ। ਸਿੱਖੋ, ਗੁਰਬਾਣੀ ਗੁਰੂ ਹੈ ਜੋ ਅਗਿਆਨਤਾ ਦਾ ਹਨੇਰਾ ਦੂਰ ਕਰਦੀ ਹੈ। ਗੁਰਬਾਣੀ ਸਾਨੂੰ ਆਸ ਮਿਲ ਕੇ ਬਹਿਣ ਦੀ ਜਾਚ ਦੱਸਦੀ ਹੈ। ਗੁਰਬਾਣੀ ਸਾਨੂੰ ਊਚ ਨੀਚ ਦੀਆਂ ਵਹਿਮਾਂ ਤੋਂ ਭਰਮਾਂ ਤੋਂ ਉੱਚਾ ਚੁੱਕਦੀ ਹੈ। ਅਸਲ ਵਿੱਚ ਰੱਬ ਦੇ ਰਸਤੇ 'ਤੇ ਤੁਰਨ ਵਾਲਿਆਂ ਨੂੰ ਸਹੀ ਸੇਧ ਗੁਰੂ ਕੀ ਹੀ ਬਾਣੀ ਹੀ ਦੇ ਸਕਦੀ ਹੈ। ਕਿਸੇ ਸਿਆਣੇ ਵਿਦਵਾਨ ਦਾ ਕਥਨ ਹੈ, ਕਹਿੰਦਾ ਉਹ ਇਹ ਬਾਣੀ ਰੱਬੀ ਬਾਣੀ ਹੈ, ਇਹ ਬਾਣੀ ਰੱਬੀ ਬਾਣੀ ਹੈ, ਇਹ ਧੁਰਦਰ ਗਾਹੋਂ ਆਈ ਏ, ਇਹ ਸੜਦੀ ਭੋਈ ਦੁਨੀਆਂ 'ਤੇ ਇਉਂ ਪ੍ਰੇਮ ਘਟਾ ਵਰਸਾਈ ਏ, ਇਹ ਬਾਣੀ ਪਰਬਤ ਜੀਵਨ ਦਾ ਇਸ ਵਿੱਚੋਂ ਅੰਮ੍ਰਿਤ ਚੋਂਦਾ ਏ, ਉਹ ਜਿੱਥੇ ਇੱਕ ਟੇਪਾ ਡਿੱਗਦਾ ਏ ਉੱਥੇ ਸੌ ਸਿਦਕੀ ਹੁੰਦਾ ਏ। ਕਿ ਆਖਾਂ ਪਾਰਸ ਬਾਣੀ ਨੂੰ ਇਹ ਉਪਮਾ ਮੂਲ ਨਾ ਸੋਂਦੀ ਏ, ਉਹ ਪਾਰਸ 'ਤੇ ਸੋਨਾ ਕਰਦਾ ਏ, ਪਾਰਸ ਚੁੱਪ ਬਣਾਉਂਦੀ ਏ, ਹੰਸਾਂ ਦਾ ਜੀਵਨ ਦਿੰਦੀ ਏ, ਕਾਗਾਂ ਦੀ ਲਾਹ ਕੇ ਸ਼ਾਹੀ ਨੂੰ, ਠੱਗਾਂ ਨੂੰ ਸੱਜਣ ਕਰ ਦਿੰਦੀ, ਕੋਈ ਸਮਝੇ ਰਮਜ ਅਲਾਹੀ ਨੂੰ। ਸ਼ਕਤੀ ਸੀ ਇਸੇ ਬਾਣੀ ਦੀ, ਦਸ਼ਮੇਸ਼ ਪਿਤਾ ਦਿਆਂ ਲਾਲਾਂ ਨੂੰ ਚਿਣ ਦਿੱਤੇ ਵਿੱਚ ਦੁਆਰਾਂ ਦੇ, ਪੜ੍ਹ ਕੇ ਕੋਈ ਵੇਖੇ ਹਾਲਾਂ ਨੂੰ। ਸ਼ਕਤੀ ਸੀ ਇਸੇ ਬਾਣੀ ਦੀ, ਦੀਪ ਸਿੰਘ ਸੀਸ ਤਲੀ ਤੇ ਚਾਇਆ ਏ, ਉਹ ਜ਼ਾਲਮ ਦੀ ਅਲਖ ਮਕਾਉਣ ਲਈ ਸਿਰ ਬਾਜੋ
2: ਖੱਟਾ ਮਾਇਆ ਏ।
0: ਇਸ ਬਾਣੀ ਦੀ ਇੱਕ ਬਰਕਤ ਨੇ ਰੀਠੇ ਨੂੰ ਮਿੱਠਾ ਕਰ ਦਿੱਤਾ, ਇਸ ਬਾਣੀ ਦੀ ਇੱਕ ਬਰਕਤ ਨੇ ਰੀਠੇ ਨੂੰ ਮਿੱਠਾ ਕਰ ਦਿੱਤਾ, ਇਸ ਬਾਣੀ ਦੀ ਇੱਕ ਬਰਕਤ ਨੇ ਮੋਹਣ ਵਿੱਚ ਜੀਵਨ ਭਰ ਦਿੱਤਾ। ਇਹ ਬਾਣੀ ਡੁੱਬਦਾ ਤਾਰਿਆ ਸੀ ਉਹ ਮੱਖਣ ਸ਼ਾਹ ਦੇ ਬੇੜੇ ਨੂੰ, ਇਹਨੇ ਲੱਖਾਂ ਧਰਮੀ ਤਾਰੇ ਨੇ ਗੁਣ ਦੱਸਾਂ ਕਿਹੜੇ ਕਿਹੜੇ ਨੂੰ, ਬਸ ਇੱਕੋ ਹੀ ਸਿੱਖ ਰਹਿੰਦੀ ਏ, ਉਹ ਕੋਈ ਗੁਰਮੁਖ ਨਦਰੀ ਪੈ ਜਾਵੇ,
2: ਕੋਈ ਪੜ੍ਹੇ
0: ਅਗੰਮੀ ਬਾਣੀ ਨੂੰ ਮੇਰੇ ਮਨ ਦੀ ਕਾਲਸ ਲੈ ਜਾਵੇ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਭਿੰਡੀਆਂ ਪੈਂਦਾ ਹੈ, ਉੱਥੇ ਇੱਕ ਘਰ ਵਿੱਚ ਇਹੋ ਜਿਹੀ ਘਟਨਾ ਵਾਪਰਦੀ ਸੀ ਵੀ ਤਾਰ ਉੱਤੇ ਪਾਏ ਹੋਏ ਕੱਪੜੇ ਸੁੱਕਣੇ, ਉਹਨਾਂ ਨੂੰ ਆਪਣੇ ਆਪ ਅੱਗ ਲੱਗ ਜਾਣੀ, ਮੰਜਿਆਂ 'ਤੇ ਵਿਛੀਆਂ ਚਾਦਰਾਂ ਸੜ ਕੇ ਸੁਆਹ ਹੋ ਜਾਣੀਆਂ, ਪੇਟੀਆਂ ਸੰਦੂਖਾਂ ਵਿੱਚ ਪਏ ਬਿਸਤਰੇ ਆਪਣੇ ਆਪ ਅੱਗ ਲਾ ਕੇ ਸੜ ਜਾਣੇ। ਘਰ ਦੇ ਬੜੇ ਚੇਤਾਤਰ ਹੋਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਆਏ, ਕਹਿਣ ਲੱਗੇ ਸਿੰਘ ਸਾਹਿਬ ਕਹਿ ਘਰ ਵਿੱਚ ਇਹੋ ਜਿਹੀ ਘਟਨਾ ਵਾਪਰਦੀ ਆ ਵੀ ਬੱਚਿਆਂ ਉੱਤੇ ਦੇਣ ਨੂੰ ਕੋਈ ਚਾਦਰ ਖੇਸ ਨਹੀਂ ਰਹਿ ਗਿਆ। ਅਤੇ ਸਿੰਘ ਸਾਹਿਬ ਨੇ ਆਖਿਆ ਵੀ ਘਰ ਵਿੱਚ ਗੁਰਬਾਣੀ ਦਾ ਜਾਪ ਕਰਾਓ, ਮਹਾਰਾਜ ਭਲੀ ਕਰੇਗਾ। ਉਹਨੇ ਆਖਿਆ ਜੀ ਕੋਈ ਡਰਦਾ ਗ੍ਰੰਥੀ ਪਾਠ ਨਹੀਂ ਕਰਦਾ ਵੀ ਮੇਰੇ ਕੱਪੜਿਆਂ ਨੂੰ ਅੱਗ ਲੱਗ ਜਾਣੀ। ਗਿਆਨੀ ਪੂਰਨ ਸਿੰਘ, ਮੈਂ ਉਹਨਾਂ ਦੇ ਜ਼ਬਾਨੀ ਬੋਲ ਤੁਹਾਡੇ ਨਾਲ ਸਾਂਝੇ ਕਰ ਰਿਹਾ, ਆਂਹਦਾ ਸਿੰਘ ਸਾਹਿਬ ਨੇ ਮੇਰੀ ਡਿਊਟੀ ਲਾ ਤੀ, ਮੈਂ ਜਦੋਂ ਉਸ ਘਰ ਵਿੱਚ ਗਿਆ ਵਾਕਈ ਉਸ ਘਰ ਦੀਆਂ ਕਿੱਲੀਆਂ ਜਿਹੜੀਆਂ ਨਾ ਉਹ ਧੂੰਏ ਨਾਲ ਕਾਲੀਆਂ ਹੋਈਆਂ ਸੀ, ਤੇ ਮੈਂ ਪਰਿਵਾਰ ਨੂੰ ਆਖਿਆ ਇਹ ਕਮਰੇ ਨੂੰ ਸਾਫ਼ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੋ, ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਕੀਤੀ ਹੈ ਨਾ ਉਹ ਸਹਿਜ ਪਾਠ ਕਰੋ, ਤੁਹਾਡੇ 'ਤੇ ਗੁਰੂ ਬੌੜੀ ਕਰੇਗਾ। ਸਿੱਖੋ, ਮੈਂ ਉਸ ਨਗਰ ਵਿੱਚ ਦੀਵਾਨ ਲਾ ਕੇ ਆਇਆ, ਆਂਦੇ ਵੀ ਜਿੱਦਣ ਤੋਂ ਅਸੀਂ ਗੁਰਬਾਣੀ ਦਾ ਜਾਪ ਕਰਨ ਲੱਗ ਪਏ ਉਦੋਂ ਤੋਂ ਸਾਡੇ ਘਰ ਵਿੱਚ ਇਹ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ, ਜਿਨ੍ਹਾਂ ਨੇ ਗੁਰਬਾਣੀ ਦੀ ਓਟ ਤੱਕੀ, ਜਿਨ੍ਹਾਂ ਨੇ ਗੁਰਬਾਣੀ ਦਾ ਆਸਰਾ ਤੱਕਿਆ, ਜਿਨ੍ਹਾਂ ਨੇ ਬਾਣੀ ਨੂੰ ਗਾਇਆ, ਉਹਨਾਂ ਨੇ ਬਾਣੀ ਨੇ ਕਿਤਨਾ ਕਾਜ ਸਵਾਰੇ, ਇੱਕ ਇੱਕ ਲੈਣ, ਇੱਕ ਇੱਕ ਤੁੱਕ ਜਿਹੜੀ ਉਹ ਸੁਣਨ ਵਾਲੀ ਹੈ, ਸੁਣ ਕੇ ਅਤੇ ਇਹਦੇ ਉੱਤੇ ਅਮਲ ਕਰਿਓ ਭਾਈ।

0: ਜੇ ਕੋਈ ਆਖੇ ਮੇਰੇ ਘਰ ਵਿੱਚੋਂ ਕਲੇਸ਼ ਨਿਕਲ ਜਾਣ, ਮੇਰੀਆਂ ਸਾਰੀਆਂ ਬਿਮਾਰੀਆਂ ਕੱਟੀਆਂ ਜਾਣ, ਮੈਂ ਜਿਹੜੇ ਵੀ ਕੰਮ ਨੂੰ ਹੱਥ ਪਾਵਾਂ ਮੈਨੂੰ ਉਹਦੇ ਵਿੱਚ ਸਫਲਤਾ ਪ੍ਰਾਪਤ ਹੋਵੇ, ਮੇਰੀ ਆਉਣ ਵਾਲੀ ਘੜੀ ਜਿਹੜੀ ਆ ਉਹ ਖੁਸ਼ੀਆਂ ਭਰੀ ਹੋਵੇ, ਮੇਰਾ ਹਿਰਦਾ ਹਰ ਟਾਈਮ ਕੌਲ ਫੁੱਲ ਵਾਂਗੂੰ ਖਿੜਿਆ ਹੀ ਰਹੇ, ਮੇਰਾ ਲੋਕ ਤੇ ਪ੍ਰਲੋਕ ਵੀ ਸੇਲਾ ਹੋ ਜਾਏ। ਸਿੰਘੋ ਫਿਰ ਇੱਕੋ ਇੱਕ ਕਰਮ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਦਾ ਆਹਰ ਕਰਿਆ ਕਰੋ। ਜੋ ਸਿੱਖ ਗੁਰ ਕੀ ਬਾਣੀ ਗਾਵੈ ਜੀਵਨ ਮੁਕਤ ਪਦਾਰਥ ਪਾਵੇ। ਗੁਰਬਾਣੀ ਨੂੰ ਛੱਡ ਕੇ ਜਿਹੜਾ ਵੀ ਰਸਤਾ ਚੁਣੋਗੇ ਉਹ ਦੁਖਦਾਈ ਹੋਏਗਾ, ਉਹ ਦੁੱਖਾਂ ਭਰਿਆ ਹੋਏਗਾ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਮੇਂ ਦੀ ਇਹ ਘਟਨਾ ਹੈ। ਇੱਕ ਪੰਡਿਤ ਜੋਧ ਰਾਮ ਹੋਇਆ, ਪੰਡਿਤ ਜੋਧ ਰਾਮ ਉਹ ਇੰਨਾ ਵਹਿਮੀ ਭਰਮੀ ਸੀ ਵੀ ਜੇ ਉਹਦੇ ਉੱਤੇ ਕਿਸੇ ਦੇ ਬੰਦੇ ਦਾ ਪਰਛਾਵਾਂ ਪੈ ਜਾਣਾ ਨਾ ਤੇ ਉਹਨੇ ਸਣੇ ਕੱਪੜੀ ਪਾਣੀ 'ਚ ਵੜ ਜਾਣਾ ਤੇ ਪਾਣੀ 'ਚ ਨਹਾ ਕੇ ਤੇ ਆਪਣੇ ਆਪ ਨੂੰ ਸ਼ੁੱਧ ਕਰਦਾ ਸੀ। ਗੁਰਬਾਣੀ ਦਾ ਫਰਮਾਨ ਹੈ, ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੇ। ਜੇ ਦਲ ਦੇ ਧੋਤੇ ਹੀ ਮਨ ਨੇ ਸ਼ੁੱਧ ਹੋ ਜਾਣਾ ਹੋਏ ਫਿਰ ਤੇ ਡੱਡੂ ਰਹਿੰਦਾ ਪਾਣੀ, ਸਭ ਤੋਂ ਵੱਡਾ ਮੁਕਤੀ ਦਾ ਦਾਤਾ ਤੇ ਉਹ ਹੋਣਾ ਚਾਹੀਦਾ। ਮੇਰੇ ਕਹਿਣ ਤੋਂ ਇਹ ਨਾ ਸਿਰਫ ਵੀ ਨਹਾਉਣਾ ਹੀ ਨਹੀਂ ਗਾ, ਮਹਾਰੇ ਕਹਿੰਦੇ ਕਰ ਇਸ਼ਨਾਨ
1: ਸਿਮਰ ਪ੍ਰਭ
0: ਸਿਮਰ ਪ੍ਰਭ ਆਪਣਾ ਮਨ ਤਨ ਪੈ
1: ਅਰੋਗਾ।
0: ਜਦੋਂ ਇਸ਼ਨਾਨ ਕਰੋਗੇ ਸਵੇਰੇ ਠੰਡੇ ਪਾਣੀ, ਔਖਾ ਕੰਮ ਆ, ਵੈਸੇ ਠੰਡੇ ਪਾਣੀ ਨਾਲ ਸੈਕਟਰੀ ਸਾਹਿਬ ਸਿਆਣੇ ਬੈਠੇ ਆ, ਠੰਡੇ ਪਾਣੀ ਵਿੱਚ ਗੁਣ ਹੈ। ਅਸੀਂ ਤੇ ਹੁਣ ਗੀਜ਼ਰ ਲਾ ਲਏ ਨਾ ਤੇ ਛੱਤੇ ਪਾਣੀ ਨਾਲ ਕੋਸਿਆਂ ਨਹਾਉਂਦੇ ਹਾਂ, ਠੰਡੇ ਪਾਣੀ 'ਚ ਗੁਣ ਹੈ। ਮਾਰਨੇ ਰਹਿਤਨਾ ਵਿੱਚ ਵੀ ਦੱਸਿਆ, ਜਦੋਂ ਤੁਸੀਂ ਠੰਡਾ ਪਾਣੀ ਆਪਣੇ ਉੱਤੇ ਪਾਓਗੇ ਨਾ ਪਹਿਲੋਂ ਤੁਹਾਡੇ ਮੂੰਹ 'ਚੋਂ ਵਾਹਿਗੁਰੂ ਜ਼ਰੂਰ ਨਿਕਲੇਗਾ,
1: ਵਾਹਿਗੁਰੂ,
0: ਕਿਉਂਕਿ ਪਾਣੀ ਠੰਡਾ ਲੱਗਣਾ ਅਤੇ ਉਹਨੇ ਆਪਣੇ ਆਪ ਹੀ ਕਢਾ ਦੇਣਾ। ਇਸ ਵਾਸਤੇ ਠੰਡੇ ਪਾਣੀ ਨਾਲ ਸਵੇਰੇ ਇਸ਼ਨਾਨ ਕਰਿਆ ਕਰੋ, ਗੁਰੂ ਕਿਰਪਾ ਕਰੇ ਤੇ ਕੋਸ਼ਿਸ਼ ਕਰਿਆ ਕਿ ਉਹ ਸਣ ਕੇ ਅਸੀਂ ਇਸ਼ਨਾਨ ਕਰੀਏ, ਫਿਰ ਗੁਰੂ ਰਹਿਮਤਾ ਕਰਦਾ। ਤੋ ਪੰਡਿਤ ਜੋਧ ਰਾਮ ਪਾਣੀ 'ਚ ਵੜ ਕੇ ਅਤੇ ਆਪਣੇ ਆਪ ਦੇ ਮਨ ਨੂੰ ਸ਼ੁੱਧ ਕਰਦਾ ਸੀ, ਅਤੇ ਜੇ ਕਿਸੇ ਦਾ ਪਰਛਾਵਾਂ ਪੈ ਜਾਣਾ ਤਾਂ ਇੰਨਾ ਉਹ ਵੀ ਮੈਂ ਭਰਮੀ ਸੀ। ਉਹਨੇ ਜਦੋਂ ਉਹਦੀ 40-45 ਵਰ੍ਹੇ ਦੀ ਉਮਰ ਹੋ ਗਈ ਨਾ, ਉਹਨੇ ਦਾਨਿਆਂ ਪ੍ਰਦਾਨਿਆਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਮੈਂ ਤਾਂ ਰੱਬ ਦੀ ਖਲਕ ਦੇ ਨਾਲ ਪਿਆਰ ਨਹੀਂ ਕਰਦਾ ਅਤੇ ਮੇਰੇ ਮਨ ਦੀ ਸ਼ੁੱਧੀ ਨਹੀਂ ਹੁੰਦੀ, ਕੋਈ ਇਹੋ ਜਿਹਾ ਡਾਕਟਰ ਕੋਈ ਇਹੋ ਜਿਹਾ ਵੈਦ ਹੈ ਜਿਹੜਾ ਮੇਰੇ ਮਨ ਨੂੰ ਸ਼ੁੱਧ ਕਰਦੇ, ਜਿਹੜਾ ਮੇਰੇ ਮਨ 'ਚੋਂ ਪਰਾਈ ਤਾਤ ਕੱਢਦੇ। ਅਤੇ ਕਿਸੇ ਸਿਆਣੇ ਨੇ ਆਖਿਆ, ਜੋਧ ਰਾਮਾ ਜੇ ਮਨ ਨੂੰ ਸ਼ੁੱਧ ਕਰਨਾ ਹੀ ਨਾ ਤੇ ਮਨ ਦੇ ਸ਼ੁੱਧ ਕਰਨ ਦਾ ਡਾਕਟਰ ਸ੍ਰੀ ਖਡੂਰ ਸਾਹਿਬ ਬੈਠਾ ਜੀ, ਉੱਥੇ ਚਲਾ ਜਾ। ਉਹ ਸਿੱਖ ਦੇ ਦੱਸੇ ਟਿਕਾਣੇ 'ਤੇ ਖਡੂਰ ਸਾਹਿਬ ਪੰਡਿਤ ਜੋਧ ਰਾਮ ਚਲੇ ਗਿਆ। ਗੁਰੂ ਕੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ, ਗੁਰੂ ਅੰਗਦ ਸਾਹਿਬ ਮਹਾਰਾਜ ਸੱਜ ਕੇ ਬੈਠੇ ਸਨ, ਜਿਸ ਤਰ੍ਹਾਂ ਆਪ ਜੀ ਬੈਠੇ ਨਾ ਇਸ ਤਰ੍ਹਾਂ ਸੰਗਤਾਂ ਝੂਮ ਝੂਮ ਕੇ ਕੀਰਤਨ ਸੁਣ ਰਹੀਆਂ ਸੀ। ਅਤੇ ਜੋਧ ਰਾਮ ਸੰਗਤ ਦੇ ਪਿਛਲੇ ਪਾਸੇ ਆ ਕੇ ਬੈਠ ਗਿਆ। ਜਦੋਂ ਇੱਕ ਮਨ ਅਤੇ ਇੱਕ ਚਿੱਤ ਹੋ ਕੇ ਗੁਰੂ ਕੀ ਬਾਣੀ ਦਾ ਸ਼ਬਦ ਸੁਣਿਆ ਨਾ, ਸਿੱਖੋ ਮਨ ਦੇ ਵਿੱਚ ਇੰਨੀ ਤਬਦੀਲੀ ਆ ਗਈ, ਪਹਿਲੇ ਦਿਨ ਹੀ ਵੀ ਆਪਣੀ ਧੋਤੀ ਦੇ ਨਾਲ ਸਿੱਖਾਂ ਦੇ ਜੋੜੇ ਸਾਫ ਕਰਨ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਨੇ ਪਹਿਲੇ ਦਿਨ ਹੀ ਇੰਨਾ ਸ਼ੁੱਧ ਕਰਤਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਜਦੋਂ ਆਪਾਂ ਚਿੱਤ ਲਾ ਕੇ ਬਾਣੀ ਨੂੰ ਪੜ੍ਹਦੇ ਹਾਂ, ਜਦੋਂ ਗੁਰਬਾਣੀ ਨੂੰ ਇੱਕ ਮਨ ਅਤੇ ਇੱਕ ਚਿੱਤ ਲਾ ਕੇ ਪੜ੍ਹਦੇ ਹਨ। ਸੰਤ ਮਸਕੀਨ ਜੀ ਕਿਹਾ ਕਰਦੇ ਸੀ, ਆਉਂਦੇ ਸੀ, ਜਿੰਨੀ ਤੁਸੀਂ ਬਾਣੀ ਗੌ ਦੇ ਨਾਲ ਸੁਣੋਗੇ ਨਾ ਤੁਹਾਡੀ ਓਨੀ ਸੁਰਤ ਉੱਚੀ ਹੋ ਜਾਏਗੀ। ਅਤੇ ਉਹਦੀ ਇੰਨੀ ਸੁਰਤ ਉੱਚੀ ਹੋ ਗਈ ਵੀ ਜਿਹੜਾ ਲੋਕਾਂ ਦੇ ਪਰਛਾਵੇਂ ਤੋਂ ਡਰਦਾ ਸੀ ਨਾ ਉਹ ਲੋਕ ਸਿੱਖਾਂ ਦੇ ਜੋੜੇ ਸਾਫ ਕਰਨ ਲੱਗ ਪਿਆ। ਫਿਰ ਉਹਨੇ ਗੁਰਦੁਆਰੇ ਦੇ ਅੰਦਰ ਇੱਕ ਵੱਡਾ ਸਾਰਾ ਲੰਮਾ ਸਾਰਾ ਥੜਾ ਬਣਾ ਲਿਆ ਅਤੇ ਆਖਿਆ, ਸਿੱਖੋ ਪ੍ਰਸ਼ਾਦ ਪਾਣੀ ਛਕੋ ਅਤੇ ਜੂਠੇ ਡੂਨੇ ਜੂਠੀਆਂ ਪਤਲਾ ਇਸ ਥੜੇ ਦੇ ਉੱਤੇ ਰੱਖਿਆ ਕਰੋ ਤਾਂ ਕਿ ਗੁਰਦੁਆਰੇ ਦੇ ਵਿਹੜੇ ਵਿੱਚ ਗੰਧ ਨਾ ਪਵੇ। ਸੇਵਾ ਕਰਦਾ ਰਿਹਾ, ਨਾਮ ਜਪਦਾ ਰਿਹਾ, ਬਾਣੀ ਸੁਣਦਾ ਰਿਹਾ, ਜੋਧ ਰਾਮ ਦੀ ਜੈ ਜੈਕਾਰ ਹੋਣ ਲੱਗੀ। ਧੰਨ ਭਾਈ ਜੋਧ ਰਾਮ, ਧੰਨ ਭਾਈ ਜੋਧ ਰਾਮ। ਜਦੋਂ ਜੋਧ ਰਾਮ ਦੀ ਜੈ ਜੈਕਾਰ ਹੋਣ ਲੱਗੀ ਨਾ, ਤੇ ਜਿਹੜੇ ਸੜੇ ਹੋਏ ਸਿੱਖ ਸੀ ਨਾ, ਸ਼ਕਲ ਤੇ ਬਾਹਰੋਂ ਸਿੱਖਾਂ ਵਾਲੀ ਪਰ ਅੰਦਰੋਂ ਉਹਨਾਂ ਦੇ ਭਾਂਬੜ ਮੱਚਣ, ਵੀ ਇਹ ਜੇ ਕੱਲ੍ਹ ਆਇਆ ਤੇ ਇਹਦੀ ਜੈ ਜੈਕਾਰ ਹੋਣ ਲੱਗ ਪਈ ਆ। ਉਹਨਾਂ ਗੁਰੂ ਸਾਹਿਬ ਕੋਲ ਆ ਕੇ ਸ਼ਿਕਾਇਤ ਕੀਤੀ, ਮਹਾਰਾਜ ਜਿਹੜੇ ਜੋਧ ਰਾਮ ਦੀ ਜੈ ਜੈਕਾਰ ਹੋਣ ਡਈ ਇਹਦੇ ਮਨ ਵਧੀਆ। ਸਤਿਗੁਰੂ ਕਹਿਣ ਲੱਗੇ ਬੁਲਾਓ, ਮਨ ਵਧੀਆ ਗੁਰੂ ਨਾਨਕ ਸਾਹਿਬ ਦੇ ਦਰਬਾਰ 'ਚ ਨਹੀਂ ਰਹਿ ਸਕਦਾ। ਜੋਧ ਰਾਮ ਨੂੰ ਬੁਲਾ ਲਿਆ, ਉਹ ਜੋਧ ਰਾਮਾ ਅਸੀਂ ਸੁਣਿਆ ਵਾ ਤੂੰ ਮਨਮਤ ਕਰਦਾ। ਕਹਿੰਦਾ ਮਹਾਰਾਜ ਮੈਨੂੰ ਤਾਂ ਪਤਾ ਨਹੀਂ ਮਨਮਤ ਕੀ ਹੁੰਦੀ ਹੈ ਅਤੇ ਗੁਰਮਤ ਕੀ ਹੁੰਦੀ ਆ, ਤੁਸੀਂ ਮੈਨੂੰ ਸਮਝਾ ਦਿਓ, ਮੈਂ ਅੱਗੇ ਤੋਂ ਮਨਮਤ ਨਹੀਂ ਕਰੂੰਗਾ। ਸਤਿਗੁਰੂ ਕਹਿਣ ਲੱਗੇ ਸਿੱਖੋ ਇਹ ਕੀ ਮਨਮਤ ਕਰਦਾ? ਆਂਦੇ ਮਹਾਰਾਜ ਢਾਈ ਵਰੇ ਸਾਨੂੰ ਇੱਥੇ ਰਹਿੰਦਿਆਂ ਨੂੰ ਹੋ ਗਿਆ ਅਤੇ ਢਾਈ ਵਰੇ ਇਹਨੂੰ ਹੋ ਗਿਆ, ਇਹਨੇ ਕਦੇ ਪੰਗਤ ਵਿੱਚ ਬਹਿ ਕੇ ਇੱਕ ਦਿਨ ਵੀ ਪ੍ਰਸ਼ਾਦਾ ਨਹੀਂ ਛਕਿਆ, ਅਤੇ ਜਿਹੜਾ ਅੰਨ ਨਹੀਂ ਛਕਦਾ ਛੋੜਾ ਅੰਨ ਕਰੇ ਪਾਖੰਡਾ, ਨਾ ਸੁਹਾਗਣ ਨਾ ਹੋਏ ਰਾਂਡਾ, ਅੰਨ ਬਿਨਾਂ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ, ਅੰਨ ਬਾਜੋ ਜੋਰ ਨਰ ਜੀਵੈ, ਤੀਨ ਭਵਨ ਮੈਂ ਆਪਣੀ ਖੋਵੈ। ਜਿਹੜਾ ਅੰਨ ਨਹੀਂ ਛਕਦਾ ਉਹਦੀ ਬੇਪਤੀ ਹੁੰਦੀ ਹੈ। ਅਤੇ ਭਾਈ ਜੋਧ ਰਾਮ ਨੇ ਆਖਿਆ ਮਹਾਰਾਜ ਜੇ ਅੰਨ ਛੱਡਣਾ ਮਨਮਤ ਆ ਨਾ, ਅਤੇ ਇਹ ਤਾਂ ਮਨਮਤ ਮੈਂ ਇੱਕ ਦਿਨ ਵੀ ਨਹੀਂ ਕੀਤੀ। ਸਿੱਖਾਂ ਨੇ ਆਖਿਆ ਮਹਾਰਾਜ ਝੂਠ ਵੀ ਮਾਰਦਾ ਜੇ। ਉਹ ਜੋਧ ਰਾਮਾ ਤੇਰੇ 'ਤੇ ਦੋ ਦੂਸ਼ਣ ਲੱਗਦੇ, ਇੱਕ ਮਨਮਤੀਆ ਅਤੇ ਦੂਜਾ ਝੂਠਾ, ਆਪਣੀ ਪੁਜੀਸ਼ਨ ਸਾਫ਼ ਕਰ। ਕਹਿੰਦਾ ਮਹਾਰਾਜ ਜਿਹੜਾ ਇਹ ਮੇਰੇ 'ਤੇ ਇਲਜ਼ਾਮ ਹੈ ਵੀ ਇਹਨੇ ਇੱਕ ਦਿਨ ਵਿੱਚ ਪੰਗਤ 'ਚ ਬਹਿ ਕੇ ਲੰਘ ਨਹੀਂ ਸਕਿਆ, ਮਹਾਰਾਜ ਜਿਹੜੀਆਂ ਤੇਰੀਆਂ ਸੰਗਤਾਂ ਆਉਂਦੀਆਂ ਨਾ, ਇਹਨਾਂ ਨੂੰ ਮੰਜਾ ਬਿਸਤਰਾ ਦੇਣਾ, ਇਹਨਾਂ ਨੂੰ ਕਮਰਾ ਦੇਣਾ, ਇਹ ਡਿਊਟੀ ਤੁਹਾਡੀ ਕਿਰਪਾ ਨਾ ਦਾਸ ਨੇ ਸਾਂਭੀ ਹੋਈ ਆ। ਤੱਪੜ ਝਾੜਨੇ, ਪ੍ਰਸ਼ਾਦਾ ਛਕਾਉਣਾ, ਜਲ ਪਾਣੀ ਛਕਾਉਣਾ, ਇਹ ਡਿਊਟੀ ਵੀ ਦਾਸ ਨੇ ਤੁਹਾਡੀ ਕਿਰਪਾ ਨਾਲ ਸੰਭਾਲੀ ਹੋਈ ਆ। ਅਤੇ ਮਹਾਰਾਜ ਜਦੋਂ ਮੈਨੂੰ ਇੰਨੀ ਸੇਵਾ ਨਿਭਾਉਂਦਿਆਂ ਨੂੰ ਰਾਤ ਦੇ 12 ਇੱਕ ਵਜੇ ਦਾ ਸਮਾਂ ਹੋ ਜਾਂਦਾ, ਜਦੋਂ ਤਮਾਮ ਦੁਨੀਆ ਨੀਂਦ ਵਿੱਚ ਖਰਾਟੇ ਮਾਰਨ ਲਈ ਹੁੰਦੀ ਆ, ਮਹਾਰਾਜ ਉਦੋਂ ਮੈਂ ਥੜੇ ਦੇ ਲਾਗੇ ਆ ਜਾਂਦਾ, ਤੇਰੇ ਸਿੱਖਾਂ ਦੇ ਜੂਠੇ ਡੂਨੇ ਡੂਨੇ ਅਤੇ ਡੂਨ ਪੱਤਲ ਮੈਂ ਫੁੱਲਣੇ ਸ਼ੁਰੂ ਕਰ ਦਿੰਦਾ। ਕਿਸੇ ਥਾਲੀ ਵਿੱਚੋਂ ਮੈਨੂੰ ਦੋ ਟੁਕੜੇ ਤੇਰੇ ਸਿੱਖ ਦੇ ਜੂਠੇ ਰੋਟੀ ਦੇ ਮਿਲ ਜਾਂਦੇ ਆ, ਉਹ ਮੈਂ ਆਪਣੀ ਸੁੱਚੀ ਪੱਤਲ 'ਤੇ ਰੱਖ ਲੈਂਦਾ। ਕਿਸੇ ਡੂਨੇ ਵਿੱਚੋਂ ਮੈਨੂੰ 10 ਦਾਣੇ ਚੌਲਾਂ ਦੇ ਮਿਲ ਜਾਂਦੇ ਆ, ਕਿਸੇ ਡੂਨੇ 'ਚੋਂ ਮੈਨੂੰ ਜੂਠੀ ਦਾਲ ਸਬਜ਼ੀ ਤੇਰੇ ਸਿੱਖ ਦੀ ਮਿਲ ਜਾਂਦੀ ਆ, ਉਹ ਮੈਂ ਆਪਣੀ ਸੁੱਚੀ ਪੱਤਲ 'ਤੇ ਪਾ ਲੈਂਦਾ। ਅਤੇ ਜਦੋਂ ਮੇਰੇ ਪੇਟ ਭਰ ਕੇ ਭੋਜਨ ਛਕਣ ਜੋਗਾ ਇਕੱਠਾ ਹੋ ਜਾਂਦਾ ਨਾ, ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਕੇ ਮੈਂ ਤ੍ਰਿਪਤ ਹੋ ਕੇ ਲੰਗਰ ਛਕਦਾ, ਮੈਂ ਇੱਕ ਦਿਨ ਵੀ ਨਹੀਂ ਭੁੱਖਾ ਲਿਆ। ਮਹਾਰਾਜ ਕਹਿਣ ਲੱਗੇ ਜੋਧ ਰਾਮਾ ਝੂਠ ਕਿਉਂ ਖਾਣਾ ਝੂਠ? ਆਂਦਾ ਮਹਾਰਾਜ ਮੇਰੇ ਅੰਦਰ ਦੋ ਭੂਤ ਨੇ ਵੜ ਚੁੱਕੇ ਸੀ, ਇੱਕ ਛੂਆ ਛੂਤ ਦਾ ਅਤੇ ਦੂਜਾ ਜਾਤ ਅਭਿਮਾਨੀ ਦਾ, ਇਹ ਉਹਨਾਂ ਚਿਰ ਨਹੀਂ ਸੀ ਨਿਕਲ ਸਕਦੇ ਜਿੰਨਾ ਚਿਰ ਤੇਰੇ ਸਿੱਖਾਂ ਦੀ ਝੂਠ ਨਾ ਖਵਾਲੀ ਜਾਂਦੀ। ਮਹਾਰਾਜ ਕਹਿਣ ਲੱਗੇ ਜੋਧ ਰਾਮਾ ਤੇਰੇ ਅੰਦਰੋਂ ਹੁਣ ਉਹ ਭੂਤ ਨੇ ਨਿਕਲ ਚੁੱਕੇ ਆ, ਤੇਰੇ ਅੰਦਰੋਂ ਪਰਾਈ ਤਾਤ ਨਿਕਲ ਚੁੱਕੀ ਆ, ਤੇਰੇ ਅੰਦਰ ਹੁਣ ਸੱਚੀ ਜੋਤ ਨੇ ਪ੍ਰਵੇਸ਼ ਕਰ ਲਿਆ, ਅਤੇ ਜੋਤ ਨੂੰ ਜੂਠਾ ਭੋਜਨ ਨਹੀਂ ਦੇਣਾ। ਗੁਰੂ ਅੰਗਦ ਸਾਹਿਬ ਨੇ ਥਾਲ ਮੰਗਾਇਆ, ਜੋਧ ਰਾਮ ਨੇ ਛਕਿਆ, ਅਤੇ ਭਾਈ ਗੁਰਦਾਸ ਜੀ ਨੇ ਬਕਾਇਦਾ ਵਾਰਾਂ ਵਿੱਚ ਲਿਖ ਦਿੱਤਾ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਸਤਿਗੁਰ ਪੂਰੇ ਪੈਜ ਸਵਾਰੀ। ਜਿੰਨਾ ਚਿਰ ਗੁਰੂ ਅੰਗਦ ਸਾਹਿਬ ਨੂੰ ਲੋਕ ਯਾਦ ਕਰਨਗੇ, ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨਗੇ, ਉਹਨਾਂ ਚਿਰ ਭਾਈ ਜੋਧ ਰਾਮ ਦਾ ਨਾਮ ਸੂਰਜ ਵਾਂਗੂ ਚਮਕਦਾ ਰਹੇਗਾ। ਜਿਨ੍ਹਾਂ ਨੇ ਗੁਰਬਾਣੀ ਦੀ ਓਟ ਤੱਕੀ, ਉਹਨਾਂ ਦੇ ਕਿਸ ਤਰ੍ਹਾਂ ਗੁਰਬਾਣੀ ਨੇ ਜੀਵਨ ਤਬਦੀਲ ਕੀਤੇ, ਗੁਰੂ ਕਿਰਪਾ ਕਰੇ। ਚਲੋ ਹੁਣ ਸਵੇਰੇ ਸੁਣਾ ਲਾਂਗਾ, ਪ੍ਰਕਰਮਾ ਚੱਲ ਪਿਆ, ਕਿਉਂਕਿ ਆ ਵੀ ਪ੍ਰਕਾਸ਼ ਦਿਹਾੜਾ ਮਹਾਰਾਜ ਦਾ ਆਪਾਂ ਪਿਛਲੇ ਦਿਨ ਹੀ ਮਨਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਬੜੇ ਸ਼ਰਧਾ ਅਤੇ ਭਾਵ ਦੇ ਨਾਲ। ਕੱਲ੍ਹ ਨੂੰ ਉਹ ਪੂਰਾ ਪ੍ਰਸੰਗ ਜਿਹੜੇ ਅਤਿ ਸਤਿਕਾਰਯੋਗ ਸੈਕਟਰੀ ਸਾਹਿਬ, ਅਸੀਂ ਇੰਨੀ ਯੋਗ ਨਹੀਂ ਜੋ ਸਾਨੂੰ ਉਹ ਮਾਣ ਦਿੰਦੇ ਆ, ਗੁਰੂ ਕਿਰਪਾ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਇਹ ਵੀ ਬਾਬਾ ਬੁੱਢਾ ਸਾਹਿਬ ਦੇ ਨਾਲ ਸੰਬੰਧਿਤ ਹੈ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਬਣੇ ਸਨ। ਤੋ ਉਹਨਾਂ ਦੇ ਸੰਬੰਧ ਵਿੱਚ ਇਹ ਪ੍ਰਸੰਗ ਹੈ। ਜਿਸ ਵੇਲੇ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਭਾਈ ਗੁਰਦਾਸ ਜੀ ਨੂੰ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਬਾਬਾ ਮੋਹਨ ਜੀ ਕੋਲ ਭੇਜਿਆ ਸੀ, ਜਦੋਂ ਗੁਰੂ ਮਹਾਰਾਜ ਨੇ ਗੁਰਬਾਣੀ ਇੱਕ ਜਗ੍ਹਾ 'ਤੇ ਸੰਚਿਤ ਕਰਨੀ ਸੀ। ਆਂਦੇ ਉਸ ਵੇਲੇ ਬਾਬਾ ਮੋਹਨ ਜੀ ਸਮਾਧੀ ਲੀਨ ਸਨ, ਪੋਥੀਆਂ ਨਹੀਂ ਮਿਲੀਆਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਨੰਗੇ ਪੈਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਂਦਵਾਲ ਸਾਹਿਬ ਆਏ ਸੀ। ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਸਾਹਿਬ ਦੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ, ਇਹ ਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਕੋਲ ਮਹਾਰਾਜ ਲੈਣ ਆਉਂਦੇ ਆ। ਅਤੇ ਸਤਿਗੁਰੂ ਪਾਤਸ਼ਾਹ ਜਦੋਂ ਪੋਥੀਆਂ ਲੈ ਕੇ ਜਾਂਦੇ ਆ, ਉਹ ਪੋਥੀਆਂ ਦਾ ਕਿਸ ਤਰ੍ਹਾਂ ਰਸਤੇ ਵਿੱਚ ਸੰਗਤਾਂ ਸਤਿਕਾਰ ਕਰਦੀਆਂ, ਇਹ ਪ੍ਰਸੰਗ ਤੋਂ ਸੇਧ ਲੈਣੀ। ਕਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਚੌਰ ਸਾਹਿਬ ਕਰਦੇ ਪੋਥੀਆਂ 'ਤੇ ਜਾ ਰਹੇ ਆ। ਕਵਿਤਾ ਬੜੀ ਪਿਆਰੀ ਤੁਹਾਡੇ ਸਾਹਮਣੇ ਜੋੜੀ ਬਿਆਨ ਕਰੂੰ।

0: ਉੱਥੇ ਪਰਮੇਸ਼ਰ ਕਾ ਥਾਨ। ਇਹ ਬਾਣੀ ਸ਼ਬਦ ਆਉਂਦੇ ਆ। ਪੋਥੀ ਘਰਾਂ ਵਿੱਚ ਅਸੀਂ ਜਿੱਥੇ ਰੱਖਦੇ ਹਾਂ ਨਾ, ਜਿੱਥੇ ਸੌਣਾ ਉੱਦਾਂ ਸਾਡੇ ਪੈਰ ਨਹੀਂ ਹੋਣੇ ਚਾਹੀਦੇ ਆ, ਅਤੇ ਪੋਥੀ ਉੱਚੀ ਜਗ੍ਹਾ 'ਤੇ ਹੋਣੀ ਚਾਹੀਦੀ। ਮੈਂ ਕਈਆਂ ਘਰਾਂ 'ਚ ਵੇਖਿਆ ਪੋਥੀ ਉੱਥੇ ਰੱਖਦੇ ਜਿਹਦੇ ਸਾਡੇ ਚਿਮਚੇ ਅਤੇ ਗਲਾਸੀਆਂ ਪਈਆਂ ਹੁੰਦੀਆਂ। ਨਹੀਂ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ।
1: ਨਹੀਂ,
0: ਮਹਾਰਾਜ ਗੁਰੂ ਹਰਿਰਾਜ ਸਾਹਿਬ ਕਹਿੰਦੇ ਉਹ ਸਾਡਾ ਸਿੱਖ ਨਹੀਂ ਜਿਹਨੇ ਬਾਣੀ ਦਾ ਅਦਬ ਨਹੀਂ ਕੀਤਾ। ਗੁਰੂ ਅਰਜਨ ਸਾਹਿਬ ਆਪ ਚੌਰ ਸਾਹਿਬ ਕਰਦੇ ਗਏ। ਚੌਰ ਸਾਹਿਬ ਦੀ ਸੇਵਾ ਬਹੁਤ ਵੱਡੀ ਸੇਵਾ ਹੈ। ਜੇ ਕਿਸੇ ਭਾਗਾਂ ਵਾਲੇ ਨੂੰ ਇਹ ਕਰਨ ਨੂੰ ਮਿਲ ਜੇ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮਹਾਂਪੁਰਸ਼ ਬਾਬਾ ਮੋਹਨ ਸਿੰਘ ਜੀ, ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਪੁੱਛਣ ਲੱਗੇ, ਮਹਾਂਪੁਰਸ਼ੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਕਿਤਨਾ ਕਰਨਾ ਚਾਹੀਦਾ? ਪਹਿਲਾਂ ਤਾਂ ਉਹ ਚੁੱਪ ਰਹੇ, ਫਿਰ ਕਹਿੰਦੇ ਮੈਂ ਗੁਰੂ ਸਾਹਿਬ ਨੂੰ ਪੁੱਛ ਕੇ ਆਉਣਾ। ਮਹਾਰਾਜ ਉੱਤੇ ਬਹੁਤ ਵੱਡਾ ਨਿਸ਼ਚਾ ਰੱਖਦੇ ਸੀ ਬਾਬਾ ਹਰਨਾਮ ਸਿੰਘ ਜੀ। ਅੰਦਰ ਗਏ, ਉਹਨਾਂ ਅਰਦਾਸ ਕੀਤੀ, ਹੁਕਮਨਾਮਾ ਲਿਆ ਅਤੇ ਬਾਹਰ ਆ ਕੇ ਕਹਿਣ ਲੱਗੇ ਵੀ ਖੱਬਾ ਹੱਥ ਛਾਤੀ 'ਤੇ ਰੱਖ ਕੇ ਸੱਜੇ ਹੱਥ ਨਾਲ ਆਸਤਾ ਆਸਤਾ ਖਲੋ ਕੇ ਗੁਰੂ ਸਾਹਿਬ ਅਤੇ ਚੌਰ ਸਾਹਿਬ ਕਰਨੀ ਚਾਹੀਦੀ ਆਸਤਾ ਆਸਤਾ। ਅਤੇ ਚੌਰ ਸਾਹਿਬ ਗੁਰੂ ਸਾਹਿਬ ਦੀਆਂ ਅੰਗਾਂ ਨੂੰ ਨਹੀਂ ਲੱਗਣਾ ਚਾਹੀਦਾ। ਕਈ ਵਾਰ ਵੇਖਿਆ ਵੀ ਗ੍ਰੰਥੀ ਪਾਠ ਕਰਾਂ ਅਤੇ ਉਹਦੀਆਂ ਅੱਖਾਂ 'ਚ ਮਾਰੀ ਜਾਂਦੇ। ਨਹੀਂ, ਇਹ ਚੌਰ ਕਰਨ ਦਾ ਵੀ ਹਰ ਇੱਕ ਨੂੰ ਢੰਗ ਨਹੀਂ ਗਾ, ਅਤੇ ਚੌਰ ਸਾਹਿਬ ਦੀ ਸੇਵਾ ਬਹੁਤ ਵੱਡੀ ਜਿਹਨੂੰ ਆਉਂਦੀ ਹੋਵੇ ਜਿਹੜਾ ਮਰਿਆਦਾ 'ਚ ਕਰ ਸਕਦਾ ਨਾ ਉਹ ਕਰਿਆ ਕਰੋ। ਹਰਿਮੰਦਰ ਸਾਹਿਬ ਦੀ ਗਿਆਨੀ ਜੀ ਮਰਿਆਦਾ ਹੈ ਕਿ ਜਾਂ ਤਾਂ ਗ੍ਰੰਥੀ ਸਾਹਿਬ ਚੌਰ ਫੜੂਗਾ, ਚੌਰ ਸਾਹਿਬ ਦੀ ਸੇਵਾ ਕਰੇਗਾ, ਤਾਂ ਜਾਂ ਜਿਹੜਾ ਚੌਰ ਵਰਦਾਰ ਨੇ ਇੱਕ ਸੇਵਾਦਾਰ ਹੁੰਦਾ, ਤੀਸਰਾ ਬੰਦਾ ਚੌਰ ਸਾਹਿਬ ਨੂੰ ਹੱਥ ਨਹੀਂ ਲਾ ਸਕਦਾ। ਇਹ ਬਹੁਤ ਵੱਡੀ ਸੇਵਾ ਹੈ। ਤੋ ਗੁਰੂ ਕਿਰਪਾ ਕਰੇ, ਮੈਂ ਵੇਖਿਆ ਜਿਨ੍ਹਾਂ ਨੇ ਕਿਸੇ ਜਥੇਬੰਦੀ ਵਿੱਚ ਰਹਿ ਕੇ ਵਿੱਦਿਆ ਨਹੀਂ ਪ੍ਰਾਪਤ ਕੀਤੀ, ਕਿਸੇ ਮਹਾਂਪੁਰਸ਼ ਦਾ ਸੰਗ ਨਹੀਂ ਕੀਤਾ, ਕਿਸੇ ਟਕਸਾਲ 'ਚ ਬਹਿ ਕੇ ਵਿੱਦਿਆ ਪ੍ਰਾਪਤ ਨਹੀਂ ਕੀਤੀ, ਜਿਹੜੇ ਹੱਥ ਨਾਲ ਚੌਰ ਸਾਹਿਬ ਕਰਨੀ ਹੁੰਦੀ ਹੈ ਨਾ, ਉਸ ਹੱਥ ਨਾਲ ਗੇਮਾਂ ਖੇਡਣ ਲਿਆਉਂਦੇ ਗੇਮਾਂ। ਇਹ ਹਕੀਕਤ ਸੱਚਾਈ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਮੈਂ। ਗੁਰੂ ਕਿਰਪਾ ਕਰੇ, ਤੋ ਆਓ ਸਤਿਗੁਰ ਸੱਚੇ ਪਾਤਸ਼ਾਹ ਪੋਥੀਆਂ ਲੈ ਕੇ ਗਏ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਸਾਹਿਬ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ, ਤੋ ਸਤਿਗੁਰੂ ਸੱਚੇ ਪਾਤਸ਼ਾਹ

ਗੁਰੂ ਰਾਮਦਾਸ ਤੱਕ ਚਾਰ ਬਾਣੀਆਂ, ਆਪਣੀ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ, ਫਿਰ 15 ਭਗਤਾਂ ਦੀ ਬਾਣੀ ਜਿਹੜੇ ਗੁਰੂ ਸਾਹਿਬ ਤੋਂ ਬਹੁਤ ਪਹਿਲਾਂ ਹੋ ਚੁੱਕੇ ਸਨ। ਤੁਸੀਂ ਆਖੋ ਵੀ ਉਹ ਕਿਤਨਾ ਬਾਣੀ ਲਿਖਾਉਣ ਆ ਗਏ। ਜਦੋਂ ਮਹਾਰਾਜ ਬਾਣੀ ਲਿਖਦੇ ਤੇ ਭਾਈ ਗੁਰਦਾਸ ਜੀ ਲਿਖਦੇ ਸੀ, ਗੁਰੂ ਅਰਜਨ ਸਾਹਿਬ ਲਿਖਾਉਂਦੇ ਸੀ ਨਾ, ਉਹ ਭਗਤ ਆ ਕੇ ਮਹਾਰਾਜ ਦੇ ਸਨਮੁਖ ਹਾਜ਼ਰ ਹੋ ਜਾਂਦੇ ਸਨ, ਮਹਾਰਾਜ ਸਾਡੀ ਬਾਣੀ ਲਿਖੋ। ਫਿਰ ਇਸ ਤਰ੍ਹਾਂ 11 ਭੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ ਸਤਿਗੁਰੂ ਪਾਤਸ਼ਾਹ ਨੇ ਦਰਜ ਕੀਤੀ। ਇੱਧਰ 4 ਭਗਤ ਹੋਰ ਆ, ਇੱਕ ਦਾ ਨਾਂ ਕਾਨਾ ਅਤੇ ਪੀਲੂ ਸ਼ਾਹ ਸਹਿਨ ਅਤੇ ਛੱਜੂ। ਇਹ 4 ਭਗਤ ਲਾਹੌਰ ਰਹਿੰਦੇ ਸੀ। ਜਦੋਂ ਬਾਬੇ ਲੱਦੇ ਤੋਂ ਪਤਾ ਲੱਗਾ ਨੇ ਇਹਨਾਂ ਨੂੰ ਵੀ ਮਹਾਰਾਜ ਮਹਾਨ ਗ੍ਰੰਥ ਲਿਖਾਉਣ ਡਿਆ ਅਤੇ ਸਾਨੂੰ ਯਾਦ ਨਹੀਂ ਕੀਤਾ, ਇਹ ਭੱਜੇ ਆਏ ਅਤੇ ਇਹਨਾਂ ਮਹਾਰਾਜ 'ਤੇ ਗੁੱਸਾ ਵੀ ਕੀਤਾ ਵੀ ਮਹਾਰਾਜ ਜਿਹੜੇ ਤੁਹਾਡੇ ਤੋਂ ਪਹਿਲਾਂ ਚੱਲ ਵੱਸ ਗਏ ਆ ਉਹਨਾਂ ਤੁਸੀਂ ਬਾਣੀ ਦਰਜ ਕਰੀ ਦੇ, ਮਹਾਰਾਜ ਤੁਹਾਡੇ ਸੀ ਬਿਲਕੁਲ ਲਾਗੇ, ਤੁਸੀਂ ਸਾਨੂੰ ਸੱਦਿਆ ਹੀ ਨਹੀਂ ਗਾ। ਉਹਨਾਂ ਗੁੱਸਾ ਵੀ ਕੀਤਾ, ਮਹਾਰਾਜ ਕਹਿਣ ਲੱਗੇ ਵੀ ਤੁਸੀਂ ਬੈਠੋ ਤੁਹਾਡੀ ਵੀ ਲਿਖ ਲੈਂਦੇ ਬਾਣੀ। ਅਤੇ ਪਹਿਲੋਂ ਜਦੋਂ ਬੋਲਿਆ ਛੱਜੂ ਛੱਜੂ ਛੱਜੂ ਦੇ ਬੋਲ ਆ, ਛੱਜੂ ਦੇ ਚਬਾਰੇ ਨਾ ਬਲਖ ਨਾ ਬੁਖਾਰੇ, ਜੋ ਸੁੱਖ ਛੱਜੂ ਦੇ ਚਬਾਰੇ ਨਾ ਬਲਖ ਨਾ ਬੁਖਾਰੇ। ਮਹਾਰਾਜ ਕਹਿਣ ਲੱਗੇ ਵੀ ਤੇਰੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਿਸ਼ਨ ਦੇ ਨਾਲ ਮੇਲ ਨਹੀਂ ਖਾਂਦੀ। ਫਿਰ ਦੂਸਰਾ ਆਇਆ, ਉਹਨੇ ਆਖਿਆ ਮੇਰੀ ਬਾਣੀ ਲਿਖੋ। ਪੀਲੂ ਆਇਆ, ਤੂੰ ਹੀ ਰਹਿ ਉਹੀ ਰਹਿ ਮੈਂ ਉਹੀ ਰਹਿ, ਜਾ ਕੋ ਵੇਦ ਪ੍ਰਾਣ ਜਸ ਗਾਵੈ, ਖੋਜ ਦੇਖੋ ਮਤ ਕੋਈ ਰਹਿ। ਅਤੇ ਮਹਾਰਾਜ ਕਹਿਣ ਲੱਗੇ ਵੀ ਤੇਰੀ ਬਾਣੀ ਵੀ ਗੁਰੂ ਨਾਨਕ ਮਹਾਰਾਜ ਦੇ ਮਤ ਨਾਲ ਮੇਲ ਨਹੀਂ ਖਾਂਦੀ। ਜਿਹੜਾ ਸ਼ਾਹ ਹੁਸੈਨ ਸੀ ਉਹਦੀ ਵੀ ਨਾ ਬਾਣੀ ਮਹਾਰਾਜ ਨੂੰ ਭਾਈ ਗੁੱਸਾ ਚੜ੍ਹ ਗਿਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਸ਼ਾਹ ਹੁਸੈਨ ਕਹਿਣ ਲੱਗਾ ਵੀ ਇੰਨਾ ਗੁੱਸੇ 'ਚ ਆ ਗਿਆ ਤਾਂ ਮਹਾਰਾਜ ਤੁਹਾਨੂੰ ਪਤਾ ਨਹੀਂ ਤੁਹਾਡੀ ਮੌਤ ਕਿਧਰ ਆਉਣੀ ਹੈ, ਤੁਹਾਡਾ ਆਖਰੀ ਸਮਾਂ ਕਿੰਨਾ ਔਖਾ ਹੋਣਾ, ਕਿਉਂਕਿ ਬੜਾ ਵੱਡਾ ਭਗਤ ਸੀ, ਅੰਤਰ ਜਾਮਤਾ ਸੀ ਉਹਨੂੰ। ਅਤੇ ਮਹਾਰਾਜ ਕਹਿਣ ਲੱਗੇ ਤੂੰ ਸਾਡਾ ਤਾਂ ਦੱਸਤਾ ਵੀ ਅੰਤ ਸਮਾਂ ਕਿੱਦਾਂ ਆਉਣਾ, ਤੈਨੂੰ ਆਪਣਾ ਪਤਾ ਵੀ ਤੂੰ ਲਾਹੌਰ ਨਹੀਂ ਜਾਣਾ, ਆਦਿ ਚੜ੍ਹ ਕੇ ਗਿਆ ਰਸਤੇ, ਤੈਨੂੰ ਪਤਾ ਵੀ ਲਾਹੌਰ ਨਹੀਂ ਜਾਣਾ ਤੂੰ। ਅਤੇ ਨਾਲ ਦੇ ਆਖਿਆ ਵੀ ਆਪ ਤਾਂ ਮਰਿਆ ਸਾਨੂੰ ਵੀ ਮਰਾਊਗਾ, ਕਿਉਂਕਿ ਮਹਾਰਾਜ ਦੇ ਬਚਨਾ ਟਾਲ ਹੋਣੇ ਸੀ। ਉਹਨੇ ਆਖਿਆ ਮਰਨਾ ਕਿੱਦਾਂ ਨਹੀਂ, ਮੈਂ ਤਾਂ ਆਪਣੇ ਸਵਾਸ ਹੀ ਦਸਮ ਦੁਆਰ ਚੜ੍ਹਾ ਲੈਣੇ ਹਨ। ਅਤੇ ਰਸਤੇ ਬਹਿ ਗਿਆ, ਜਦੋਂ ਲਾਹੌਰ ਨੂੰ ਰੱਥ ਜਾਣ ਲੱਗਾ ਨਾ, ਜਦੋਂ ਲਾਗੇ ਪਹੁੰਚ ਕੇ ਨਾਲ ਦੇ ਖੁਸ਼ੀ ਮਨਾਈ ਚੱਲ ਸੁੱਖ ਸੁੱਖਾਂ ਨਾਲ ਪਹੁੰਚ ਚੁੱਲੇ ਹਾਂ, ਆਉਂਦੇ ਜਦੋਂ ਲਾਗੇ ਰੱਥ ਗਿਆ ਨਾ ਲਾਹੌਰ ਦੇ, ਇੰਨਾ ਵੱਡਾ ਚੱਖੜਾ ਇੰਨਾ ਵੱਡਾ ਹਨੇਰਾ ਆਇਆ, ਉਹਨੇ ਰੁੱਖਾਂ ਦੀਆਂ ਜੜ੍ਹਾਂ ਪੁੜ ਸੁੱਟ ਦਿੱਤੀਆਂ। ਉਹ ਜਿਹੜੇ ਘੋੜੇ ਸੀ ਨਾ ਰਥਵਾਈ ਨੂੰ ਦਿਖੇ ਨਾ ਘੋੜਿਆਂ ਨੂੰ ਦਿਖੇ, ਉਹਨੇ ਆਪਣੇ ਸ਼ਾਹ ਹੁਸੈਨ ਨੇ ਜਿਹੜੇ ਦਸਮ ਦੁਆਰ ਸਵਾਸ ਚੜ੍ਹਾਏ ਸੀ, ਆਉਂਦੇ ਰੱਥ ਪਲਟ ਗਿਆ ਅਤੇ ਉਹਦਾ ਸਿਰ ਪਹੀਏ ਦੇ ਥੱਲੇ ਆ ਗਿਆ। ਜਦੋਂ ਸਿਰ ਹੀ ਫਿਸ ਗਿਆ ਦਸਮ ਦੁਆਰ ਕਿੱਥੋਂ ਰਹਿਣਾ ਸੀ। ਇਸ ਤਰ੍ਹਾਂ ਉਹਦੀ ਮੌਤ ਹੋਈ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਨਾਂ ਕਿਹਨਾਂ ਦੀ ਬਾਣੀ ਲਿਖਾਈ, ਕਿਹੜੇ ਕਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਗ ਲਿਖਾਏ। ਇਹ ਕਵਿਤਾ ਵੀ ਬੜੀ ਪਿਆਰੀ ਆ, 10 ਮਿੰਟ ਵੱਧ ਲੱਗ ਜਾਣਗੇ, ਬੈਠੇ ਰਹੋ, ਇੱਕ ਇੱਕ ਬੋਲ ਮਾਰਨੇ। ਜਿਸ ਤਰ੍ਹਾਂ 30 ਰਾਗਾਂ ਵਿੱਚ ਬਾਣੀ ਸਤਿਗੁਰੂ ਨੇ ਸੰਚਿਤ ਕੀਤੀ, ਭਾਈ ਗੁਰਦਾਸ ਜੀ ਲਿਖ ਰਹੇ ਆ, ਗੁਰੂ ਅਰਜਨ ਸਾਹਿਬ ਕਿਸ ਤਰ੍ਹਾਂ ਲਿਖਾ ਰਹੇ ਬਾਈ। ਵਾਹ।

0: ਕਤੀਵਾਂ ਰਾਗਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਕੋਲ ਬਾਣੀ ਲਿਖਵਾਈ। ਜਿਹੜਾ ਕਤੀਵਾਂ ਰਾਗ ਆ ਇਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਾਣੇ, ਉਹ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੈ ਜਾਵੰਤੀ ਰਾਗ, ਉਹ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਵਾਲੀ ਬੀੜ ਵਿੱਚ ਜੋ ਦਰਜ ਕੀਤਾ। ਤੋ ਇਸ ਤਰ੍ਹਾਂ ਜਦੋਂ ਗ੍ਰੰਥ ਤਿਆਰ ਹੋ ਚੁੱਕਾ ਸੀ ਨਾ, ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਬੜੀ ਪਿਆਰੀ ਗੱਲ ਸੁਣਿਓ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਚੁੱਕੀ ਸੀ ਨਾ, ਮਹਾਰਾਜ ਕਹਿਣ ਲੱਗੇ, ਸਿੱਖੋ ਕੋਈ ਪਵਿੱਤਰ ਸੀਸ ਲੈ ਕੇ ਆਓ, ਇਸ ਗੁਰਬਾਣੀ ਦਾ ਪ੍ਰਕਾਸ਼ ਹੁਣ ਹਰਿਮੰਦਰ ਸਾਹਿਬ 'ਚ ਕਰਨਾ। ਮਹਾਰਾਜ ਤੁਹਾਡਾ ਸੀਸ ਬਹੁਤ ਪਵਿੱਤਰ ਆ। ਸਤਿਗੁਰੂ ਕਹਿਣ ਲੱਗੇ, ਸਿੱਖੋ ਸਾਡਾ ਸੀਸ ਓਨਾ ਪਵਿੱਤਰ ਨਹੀਂ ਜਿੰਨੀ ਇਹ ਬਾਣੀ ਪਵਿੱਤਰ ਹੈ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਬਾਬਾ ਜੀ ਸੇਵਾ ਤੁਸੀਂ ਕਰੋ। ਬਾਬਾ ਬੁੱਢਾ ਸਾਹਿਬ ਨੇ ਆਖਿਆ, ਮਹਾਰਾਜ ਨਹੀਂ, ਤੁਹਾਡਾ ਸੀਸ ਬਹੁਤ ਪਵਿੱਤਰ ਹੈ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ ਬਾਬਾ ਜੀ, ਸਾਡੇ ਸੀਸ ਨਾਲੋਂ ਤੁਹਾਡਾ ਸੀਸ ਜ਼ਿਆਦਾ ਪਵਿੱਤਰ ਹੈ, ਕਿਉਂਕਿ ਤੁਹਾਡਾ ਸੀਸ ਚੌਵਾਂ ਗੁਰੂਆਂ ਦੇ ਚਰਨਾਂ ਨੂੰ ਲੱਗ ਚੁੱਕਾ, ਇਸ ਕਰਕੇ ਸਾਡੇ ਸੀਸ ਨੂੰ ਤੁਹਾਡਾ ਸੀਸ ਜ਼ਿਆਦਾ ਪਵਿੱਤਰ ਹੈ। ਬੁੱਢਾ ਸਿਰ ਪਰ ਧਰ ਪਰ ਗੰਥ ਆਗੇ ਚਲੋ ਸੁਦਾ ਸਰਪੰਥ। ਬਾਬਾ ਜੀ ਹਰਿਮੰਦਰ ਸਾਹਿਬ ਨੂੰ ਚਾਲਾ ਪਾਓ, ਸੀਸ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁਕਾਇਆ। ਗੁਰੂ ਅਰਜਨ ਸਾਹਿਬ ਆਪ ਚੌਰ ਸਾਹਿਬ ਕਰਦੇ ਰਹੇ ਅਤੇ ਸਾਰੀ ਰਾਤ ਗੁਰੂ ਅਰਜਨ ਸਾਹਿਬ ਮਹਾਰਾਜ ਸੋਚਦੇ ਰਹੇ ਵੀ ਇਸ ਪਵਿੱਤਰ ਮਹਾਨ ਗ੍ਰੰਥ ਦਾ ਸਵੇਰੇ ਗ੍ਰੰਥੀ ਕਿਹਨੂੰ ਥਾਪਣਾ।
1: ਰਿਤੇ ਵਿਚਾਰਨ ਸ੍ਰੀ ਗੁਰੂ ਕਰੇ

ਸੋਢੀ ਜੋ ਕੁਲ ਕੇ ਅਵਤੰਸ਼ ਨਿਜ ਕੁਲ ਕੋ ਇਨਕੋ ਹੰਕਾਰਾ ਕਰ ਨਾ ਸਕੇਂਗੇ ਸੇਵ ਉਦਾਰਾ। ਇਹਨਾਂ ਨੂੰ ਉੱਚੀਆਂ ਕੁਲਾਂ ਦਾ ਮਾਣ ਹੋ ਜਾਣਾ, ਇਹ ਸੇਵਾ ਨਹੀਂ ਕਰ ਸਕਣਗੇ। ਨਿਜ ਕੁਲ ਕੋ ਇਨਕੋ ਹੰਕਾਰਾ ਕਰ ਨਾ ਸਕੇਂਗੇ ਸੇਵ ਉਦਾਰਾ। ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਹਨੂੰ ਮਨ ਨੀਵਾ। ਇਹ ਤੇ ਉਹਨਾਂ ਦੀ ਦਾਤ ਆ ਜਿਹਨਾਂ ਦਾ ਮਨ ਨੀਵਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ, ਗੁਰੂ ਕੇ ਸਿੱਖੋ। ਇਹ ਸਾਰਾ ਕਾਰਜ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਪਹਿਲੇ ਗ੍ਰੰਥੀ ਬਣੇ ਤੇ ਬਾਰਾਂ ਨੇ ਬਚਨ ਕੀਤਾ। ਬੁੱਢਾ ਸਾਹਿਬ ਅਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਅਦਬ ਸੰਗ ਗ੍ਰੰਥ ਤਬ ਖੋਲਾ ਲਿਹੇ ਆਵਾਜ਼।

0: ਪਹਿਲਾ ਹੁਕਮਨਾਮਾ ਇਹ ਆਇਆ ਸੀ ਜਦੋਂ ਪਹਿਲਾਂ ਪ੍ਰਕਾਸ਼ ਕੀਤਾ ਸੀ। ਤਾਂ ਗੁਰੂ ਕਿਰਪਾ ਕਰੇ, ਆਓ ਸੈਕਟਰੀ ਸਾਹਿਬ ਹੁਕਮ ਕਰਕੇ ਵੀ ਇਹ ਕਵਿਤਾ ਕਹਿ ਕੇ, ਬਸ ਕਵਿਤਾ ਹੀ ਕਹਿਣੀ ਆ, ਉਹ ਕਵਿਤਾ ਨੇ ਪ੍ਰਚਾਰ ਆਪਣਾ ਆਪ ਹੀ ਕਰਨਾ, ਉਹਨਾਂ ਦੇ ਪ੍ਰਥਾਏ ਤੁਸੀਂ ਅਰਦਾਸ ਵੀ ਕਰਿਓ ਜਿਨ੍ਹਾਂ ਦੀ ਕਵਿਤਾ ਸੁਣ ਲੱਗੇ ਜੇ। ਭਾਈ ਜਗਤਾਰ ਸਿੰਘ ਦੀ ਹਵਾਰਾ, ਕੋਈ ਇਹੋ ਜਿਹੀ ਕੰਟਰੀ, ਕੋਈ ਇਹੋ ਜਿਹਾ ਮੁਲਕ ਨਹੀਂ ਜਿੱਥੇ ਆਪਣੀ ਕੋਈ ਸਜ਼ਾ ਭੁਗਤ ਕੇ ਪੂਰੀ ਕਰ ਦੇਵੇ ਅਤੇ ਉਸ ਤੋਂ ਬਾਅਦ ਵੀ ਉਹਨੂੰ ਰਿਹਾਅ ਨਾ ਕੀਤਾ ਜਾਵੇ। ਇਹ ਸਾਡੀਆਂ ਬੇਨਿਆ ਸਰਕਾਰਾਂ ਹੋ ਗਈਆਂ। ਗੁਰੂ ਦੇ ਗਾੜੀ ਅਰਦਾਸ ਕਰਿਓ, ਹੇ ਬੰਦੀ ਛੋਟ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਉਹਨਾਂ ਨੂੰ ਬੰਦਰਾਂ ਤੋਂ ਮੁਕਤ ਕਰੋ। ਆਓ ਭਾਈ ਜਗਤਾਰ ਸਿੰਘ ਦੀ ਹਵਾਰਾ, ਉਹਨਾਂ ਦੀਆਂ ਕਵਿਤਾ ਬੜੀ ਪਿਆਰੀ, ਜਿਨ੍ਹਾਂ ਨੇ ਦੇਸ਼ ਕੌਮ ਵਾਸਤੇ ਗਲੋਂ ਗੁਲਾਮੀ ਲਾਉਣ ਵਾਸਤੇ ਕਿਸ ਤਰ੍ਹਾਂ ਆਪਾਂ ਕੌਮ ਨੂੰ ਸਮਰਪਿਤ ਕੀਤਾ, ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਜੋ ਸਾਡੀ ਨਜ਼ਰ 'ਚ ਜੋਧੇ ਨੇ, ਉਹ ਤੈਨੂੰ ਕਾਤਲ ਲੱਗਣ ਹਰਾ ਰਹੇ ਨੀ,
1: ਬਸ
0: ਇਸੇ ਕਰਕੇ ਤੇਰੇ ਨਾਲ
1: ਸਾਡੀ
0: ਬਣਦੀ ਨਹੀਂ ਸਰਕਾਰੇ
1: ਸਰਕਾਰੀ।

0: ਜਿਤਨੀ ਸੇਵਾ ਪ੍ਰਵਾਨ ਕਰਨੀ ਸਾਰੀਆਂ ਸੰਗਤਾਂ ਨੂੰ ਇੱਥੇ ਜੀਓ ਆਇਆ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਸੈਕਟਰੀ ਸਾਹਿਬ ਦਾ। ਆਂਦੇ ਵੀ ਰਿਹਾਇਸ਼ ਆਪਣੇ ਘਰ ਰੱਖਣੀ ਆ, ਸ਼ਾਇਦ ਆਂਦੇ ਵੀ ਤੁਸੀਂ ਡਿਸਟਰਬ ਹੋ ਗਏ ਇੱਥੇ, ਜਿੰਨਾ ਪਰਿਵਾਰ ਨੇ ਸਾਨੂੰ ਬੁਲਾਇਆ ਉਹ ਵੀ ਆਂਦੇ ਵੀ ਰਿਹਾਇਸ਼ ਸਾਡੇ ਘਰ ਰੱਖੋ। ਪਰ ਸਾਨੂੰ ਜੋ ਗੁਰਦੁਆਰਾ ਆਨੰਦ ਆਉਂਦਾ ਨਾ, ਅਸੀਂ ਤਾਂ ਮੈਂ ਤਾਂ ਰਾਤ ਨੂੰ ਸੌਣਾ ਹੋਇਆ ਨਾ ਗਿਆਨੀ ਜੀ, ਅਤੇ ਉੱਚੀ ਆਵਾਜ਼ ਕਰਕੇ ਕੀਰਤਨ ਲਾ ਕੇ ਸੌਣਾ, ਮੈਨੂੰ ਤਾਂ ਹੀ ਨੀਂਦ ਆਉਂਦੀ ਆ। ਅਤੇ ਇੱਥੇ ਤਾਂ ਆਨੰਦ ਆ, ਗੁਰੂ ਕਿਰਪਾ ਕਰੇ, ਤੁਹਾਡਾ ਧੰਨਵਾਦ, ਤੁਹਾਡੀ ਕਦਰਦਾਨੀ ਦਾ, ਦੋਵਾਂ ਪਰਿਵਾਰਾਂ ਦਾ, ਜਿਹਨਾਂ ਸਾਨੂੰ ਪਿਆਰ ਭਰਿਆ ਸਦਾ ਭੇਜ ਕੇ ਸੰਗਤਾਂ ਦੇ ਦਰਸ਼ਨ ਕਰਵਾਏ ਆ। ਸਵੇਰੇ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਉਹ ਸਾਰਾ ਸੀਨ, ਮਾਤਾ ਗੰਗਾ ਜੀ ਉਹਨਾਂ ਨੂੰ ਕਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਵਰ ਦਿੰਦੇ ਆ, ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚਣਾ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਦੀਆਂ ਸੰਗਤਾਂ ਦਾ, ਗੁਰੂ ਕੇ ਰਾਗੀ ਸਿੰਘਾਂ ਦਾ ਮਾਣ ਸਨਮਾਨ ਦਾ ਧੰਨਵਾਦ। ਫਤਿਹ ਬੁਲਾਓ ਗੱਜ ਕੇ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਟ ਪਰਾਦੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਪੀਖਿਆ।

ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਵ ਰੱਖਿਆ ਗੁਰਦਿਆਲ ਹੈ, ਭੈ ਦੁਖ ਵਿਨਾਸ਼ਨ ਹੈ, ਭਗਤ ਵਛਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ ਜੁਗਾਦਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਵ ਸਿਮਰ ਸਿਮਰ ਸੁਖ ਪਾਵੈ ਕਲ ਕਲੇਸ਼ ਤਨ ਮਾਹਿ ਮਿਟਾਵੈ ਸਿਮਰਵ ਜਸ ਸੰਭਰੀ ਕੈ ਨਾਮ ਜਪਤਾ ਗਨਤ ਨੀਕੈ ਵੇਦ ਪ੍ਰਾਨ ਸਿਮਰ ਸੁਦਾਖਿਰ ਕਿਨੇ ਰਾਮ ਨਾਮ ਏਕਾਖਿਰ ਕਿਨਕਾ ਏਕ ਜਿਹ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ ਕਾਂਖੀ ਏਕ ਦਰਸ ਤੁਹਾਰੂ ਨਾਨਕ ਨ ਸੰਗ ਮੁਹਿ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕਾ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸਾਇ ਪ੍ਰਭ ਕਸਮ ਦੁਖ ਜਮ ਨਸਾਇ ਪ੍ਰਭ ਕਸਮ ਕਾਲ ਪਰ ਹਰਾਇ ਪ੍ਰਭ ਕਸਮ ਦੁਸ਼ਮਣ ਟਰਾਇ ਪ੍ਰਭ ਸਿਮਰਤ ਕਹਿ ਵਿਘਨ ਰਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕਸਮ ਦੁਖ ਨਾ ਸੰਤਾਪੈ ਪ੍ਰਭ ਕਸਮ ਸਾਧਕ ਸੰਗ ਸਰਵਨਧਾਨ ਨਾਨਕ ਹਾਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਰਧਉ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿੰਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੁੰਗੇ ਸੋ ਪਰਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹ ਜਨਾਬ ਸਿਮਰਾਇ ਨਾਨਕ ਤਾ ਕਾ ਲਾਗੋ ਪਾਈ ਪ੍ਰਭ ਕੈ ਸਿਮਰਨ ਸਭ ਤੀ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੋਝਾ ਪ੍ਰਭ ਕੈ ਸਿਮਰਨ ਸਭ ਕੇ ਸੋਜਾ ਪ੍ਰਭ ਕੈ ਸਿਮਰਨ ਨਾਹ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ ਪ੍ਰਭ ਜੀ ਵਸਹ ਸਾਧਕ ਰਸਨਾ ਨਾਨਕ ਜਾਨ ਕਾ ਦਰਸਨ ਦਰਸਨਾ ਪ੍ਰਭ ਕੈ ਸਿਮਰੈ ਸੀ ਧਨਵੰਤੀ ਪ੍ਰਭ ਕੈ ਸਿਮਰੈ ਸੀ ਪਦਵੰਤੀ ਪ੍ਰਭ ਕੈ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੈ ਸਿਮਰੈ ਸੀ ਪੁਰਖ ਪ੍ਰਧਾਨ ਪ੍ਰਭ ਕੈ ਸਿਮਰੈ ਸੀ ਬੇਮਹਤਾ ਜੀ ਪ੍ਰਭ ਕੈ ਸਿਮਰੈ ਸੀ ਸਰਬ ਕੇ ਰਾਜੀ ਪ੍ਰਭ ਕੈ ਸਿਮਰੈ ਸੀ ਸੁਖਵਾਸੀ ਪ੍ਰਭ ਕੈ ਸਿਮਰੈ ਸਦਾ ਮਨਾਸੀ ਸਿਮਰਨ ਤੀ ਲਾਗੇ ਜਨਾਬ ਦਇਆਲਾ ਨਾਨਕ ਜਨਕ ਮੰਗਲ ਵਾਲਾ ਪ੍ਰਭ ਕੈ ਸਿਮਰਹਿ ਸੀ ਪਰਉਪਕਾਰੀ ਪ੍ਰਭ ਕੈ ਸਿਮਰਹਿ ਤੂੰ ਸਦਬਰਹਾਰੀ ਪ੍ਰਭ ਕੈ ਸਿਮਰਹਿ ਸੀ ਮੁਖ ਸੁਹਾਵੀ ਪ੍ਰਭ ਕੈ ਸਿਮਰਹਿ ਤੂੰ ਸੁਖ ਵਿਹਾਵੈ ਪ੍ਰਭ ਕਉ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੈ ਸਿਮਰਹਿ ਤਨ ਨਿਰਮਲ ਰੀਤਾ ਪ੍ਰਭ ਕੈ ਸਿਮਰਹਿ ਤਨ ਆਨੰਦ ਕਨੇਰ ਪ੍ਰਭ ਕੈ ਸਿਮਰਹਿ ਬਸ ਹਰ ਨੀਰ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸੁਮਾਨੀ ਪ੍ਰਭ ਕੈ ਸਿਮਰਨ ਲਿਖ ਚਲਾਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨ ਕਾਰ ਸੁਖ ਪ੍ਰਭ ਸਿਮਰਨ ਕਾਂਤਨਾ ਪਾਰ ਸਿਮਰਹਿ ਸੀ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਲਗ ਬੇਦ ਉਪਾਇ ਹਰ ਸਿਮਰਨ ਭੈ ਸਿਧ ਜਤੀ ਦਾਤਿ ਹਰ ਸਿਮਰਨ ਨੀਚ ਚਹ ਕੁੰਟ ਜਾਤਿ ਹਰ ਸਿਮਰਨ ਧਾਰਿ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਆਕਾਰ ਹਰ ਸਿਮਰਨ ਹੈ ਨਿਰੰਕਾਰ ਕਰ ਕਿਰਪਾ ਜ ਸਭ ਜਹਿਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਕਰਨਾਥਾ ਨਾਥ ਸਰਣ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਪਾਈ ਮਨੁਖਾ ਨਾਮ ਤੇਰਾ ਸੰਗ ਸਹਾਈ ਜਹ ਮਹ ਪਾਇਆ ਅੰਦੂ ਜਮ ਦਰਾ ਤਹ ਕੇਵਰ ਨਾਮ ਸੰਗ ਤੇਰਾ ਚਲੈ ਜਹ ਮੁਸਕਲ ਹੋਇਆ ਤੁਪਾਰੀ ਹਰ ਕੋ ਨਾਮ ਖਿਰ ਮਾਹਿ ਉਧਾਰੀ ਅਨਕ ਪੁਨਹ ਚਰਨ ਕਰਤ ਨਹਿ ਤਰ ਹਰ ਕੋ ਨਾਮ ਕੂੜ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੁਖ ਕਨੇਰ ਸਭ ਸ੍ਰੇਸ਼ਟ ਕੋ ਰਾਜ ਦੁਖੀਆ ਹਰ ਕਾ ਨਾਮ ਜਪਤ ਹੋਇਆ ਸੁਖੀਆ ਲਾਹ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ ਨਿਹ ਤਰ ਮਨ ਘੁਮਾਇਆ ਰੰਗ ਤੀਖਣਾ ਬੁਝਾਵੈ ਹਰ ਕਾ ਨਾਮ ਜਪਤ ਆ ਗਾਵੈ ਜਿਹ ਮਾਰਗ ਹੋ ਜਾਤ ਅਕੇਲਾ ਹਰ ਨਾਮ ਸੰਗ ਹੋ ਸੁਹੇਲਾ ਸਨਾ ਮਾਂ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਨਹੀਂ ਕੋਟ ਲਖ ਵਾਹੀ ਨਾਮ ਜਪਤ ਤਹ ਪਰ ਪਰਾਹੀ ਅਨਕ ਵਿਘਨ ਜਹਾਇ ਸੰਘਾਰ ਹਰ ਕਾ ਨਾਮ ਤਤਕਾਰ ਹਰ ਅਨਕ ਜੋਨ ਜਨਮਾ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬਨਾ ਤੋਵੈ ਹਰ ਕਾ ਨਾਮ ਕੂੜ ਪਾਵ ਖੂਵੈ ਸਨਾਮ ਜਪ ਮਨ ਰੰਗ ਨਾਨਕ ਪਾਈਐ ਸਾਧਕ ਸੰਗ ਜਿਹ ਮਾਰਗ ਕੀ ਗਨ ਜਹਨ ਕੋਸੈ ਹਰ ਕਾ ਨਾਮ ਊਹ ਸੰਗ ਦੋਸੈ ਜਿਹ

ਰੂਪ ਰੰਗ, ਹਰ ਨਾਮ ਜਪਤ ਕਉ ਪਰਾ ਨ ਭੰਗ। ਹਰ ਕਾ ਨਾਮ ਜਨ ਕਿਉ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਾ ਭੋਗ ਯੋਗ, ਹਰ ਨਾਮ ਜਪਤ ਆਕਾਸ਼ ਨਾਹੀ ਵਿਯੋਗ ਜਨ ਰਾਤਾ, ਹਰ ਨਾਮ ਸੇਵਾ ਨਾਨਕ ਪੂਜਾ, ਹਰ ਹਰ ਦੇਵਾ, ਹਰ ਹਰ ਜਨ ਕਾ ਮਰਖ ਜੀਨਾ, ਹਰ ਤਨ ਜਨ ਕੁਆ ਪ੍ਰਭ ਦੀਨਾ, ਹਰ ਹਰ ਜਨ ਕਾ ਊਟ ਸਤਾਣੀ, ਹਰ ਪ੍ਰਤਾਪ ਜਨ ਅਵਰਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੀ, ਸੁਨ ਸੰਵਾਦ ਨਾਮ ਰਹਿਮਾਤੀ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹ ਕਰੀ, ਨਾਨਕ ਜਨ ਸੰਕੀਰਤੀ ਤਰੀ ਪਾਰ ਜਾਤੀ, ਹੋ ਹਰ ਕੋ ਨਾਮ ਕਾਮ ਦੀਨ, ਹਰ ਹਰ ਗੁਣ ਗਾਇਮ ਸਭ ਤੀਬੂਤ ਮਰ ਕੀ ਕਥਾ, ਨਾਮ ਸੰਤ ਦਰਦ ਦੁਖ ਲਥ ਨਾਮ ਕੀ ਮਹਿਮਾ, ਸੰਤਰਤ ਵਾਸਾ ਸੰਤ ਪ੍ਰਤਾਪ ਦੁਰ ਸਮਨਾ ਸਾ, ਸੰਤ ਕਾ ਸੰਗੁੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਦਿਆਈ ਹੈ, ਨਾਮ ਤੁਰਕਾ ਸ਼ਵਰਨ ਹੋਈ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ, ਬਹੁ ਸ਼ਾਸਤ੍ਰ ਬਹੁ ਸਿਮਰਤੀ ਵੇਖੇ ਸਰਬੈ ਢੋਲ ਪੂਜ ਸੰਦਾਹੀ, ਹਰ ਹਰੀ ਨਾਨਕ ਨਾਮ ਅਮੋਲ ਅਸ਼ਟਪਦੀ, ਜਪ ਤਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਕਲ ਤਿਆਗ ਬਨਮਤੀ, ਫਿਰ ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੂਮੇ ਬਹੁ ਰਤਨਾ, ਸਰੀਰ ਕਟਾਇ ਹੋਮੈ ਕਰ ਰਾਤੀ, ਵਰਤ ਨਿਮ ਕਰ ਬਹ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨਾਮ ਖੰਡ ਪ੍ਰਥਮੀ ਫਿਰਾਇ, ਚਿਰ ਜੀਵੈ ਮਹਾਂਦਾਸ, ਤੁਪੀ ਸਰਥਿਵੈ ਅਗਨ ਵਾਹਿ ਹੋਮਤ ਪ੍ਰਾਣ, ਕਨਕ ਸੋ ਹੈਵਰ ਭੂਮ ਦਾ ਨਿਆਵਲੀ, ਕਰਮ ਕਰ ਬਹਵਾਸਨ, ਜੈਨ ਵਾਰਕ ਸੰਜਮਤ ਸਾਧਨ, ਨਿਮਖ ਨਿਮਕਾਰ ਸਰੀਰ ਕਟਾਵੈ ਤਾਉ ਪੀ, ਹੋਮੈ ਮੈਲ ਨਾ ਜਾਵੈ, ਹਰਿ ਕੇ ਨਾਮ ਸਮ ਸਰਕਸ਼ ਨਾਹਿ, ਨਾਨਕ ਗੁਰਮੁਖ ਨਾਮ ਜਪਤ ਕਾ ਦੁਪਾਹੀ,

ਕਬੂ ਨਾ ਵਿਖਿਆ ਟਰ ਜਲ ਧੋਐ ਬਖ ਦੇਹ ਅਨੇਤ ਸਦ ਗਾਹ ਹੋਇ ਕਾਜੀ ਪੀਤ ਮਨ ਹਰਿ ਕੇ ਨਾਮ ਕਿਉਂ ਹਮਾਊਚ ਨਾਨਕ ਨਾਮ ਉਦਰੇ ਪਤਤ ਬਹਮੂਚ ਬਹੁਤ ਸਿਆਣ ਜਮਕਾ ਪਾਉ ਬਿਆ ਬਿਆਨਕ ਜਤਨ ਕਰ ਤ੍ਰਿਸਨਾ ਧਰਾ ਪੈ ਪੀ ਖਾਨੀ ਕਗਨ ਹਿੰਬੂ ਜੈ ਕੋਟੇ ਉਪਾਉ ਦਰਗਨ ਹਿੱਸੇ ਜੈ ਝੂਟ ਸਨਾ ਹਿੰਬ ਪਏ ਆਲ ਮੂਹ ਵਿਆਪ ਹਮਾਇਆ ਜਾਲ ਅਬਰ ਕਰ ਦੂ ਸਗਲੀ ਜਮ ਡਾਨ ਗੋਬਿੰਦ ਭਜਨ ਬਿਨ ਤੇਰ ਨਹਿਮਾ ਨਹਿਰ ਕਾ ਨਾਮ ਜਬਤ ਦੁਖ ਜਾਈ ਨਾਨਕ ਬੋਲੇ ਸਹਿਜ ਸੁਭਾਈ ਚਾਰ ਪਦਾਰਥ ਜੇ ਕੋ ਮਾਂਗੈ ਸਾ ਜਨਕ ਸਿਵਾ ਲਾਗੈ ਜੇ ਕੋ ਆਪਣਾ ਦੂਖ ਮਿਟਾਵੈ ਹਰ ਹਨਾ ਰੁਦਾ ਸਦਗਾਵੈ ਜੇ ਕੋ ਆਪਣੇ ਸੁਭਾ ਦੂਰੈ ਸਾ ਸੰਗਿ ਹੋਮੈ ਸ਼ੁਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨਕ ਸਰਣਿ ਪਰੈ ਜਹ ਜਨਕਾ ਪ੍ਰਦਰਸ ਪਿਆਸਾ ਨਾਨਕ ਤਾ ਕਾ ਬਲ ਬਲ ਜਾਸਾ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਿਟੈ ਅਭਿਮਾਨ ਆਪ ਸਕਾਉ ਜੋ ਜਾਣ ਨੀਚਾ ਸੋ ਗਣਿਆ ਸਬਦ ਉਚਾ ਜਾ ਕਮਨ ਹੋਏ ਸਗਲ ਗਿਰੀਆਂ ਨਾ ਹਰ ਹਰ ਨਾਮ ਦਿਨ ਕੱਟ ਕੱਟੀਆਂ ਨਾ ਮਨ ਆਪਣੀ ਤਿ ਬੁਰਾ ਮਿਟਾ ਨਾ ਪੀਖ ਸਗਲ ਸ੍ਰੇਸ਼ਟ ਸਾਜ ਨਾ ਸੁਖ ਦੁਖ ਜਾਨ ਸਮੁੰਦ੍ਰਿਸ਼ਟੇਤਾ

ਕਰਨ ਕਰਾਵਨ ਹਾਰ ਸੁਭਾਵਨ ਸਗਲ ਘੜਾ ਕੇ ਅੰਦਰ ਜਾਮੇ ਆਪਣੀ ਗਾਤਮਿਤ ਜਾਨ ਹੋ ਆਪੇ ਆਪਣ ਹੰਗਾ ਪ੍ਰਭ ਰਾਤੀ ਤੁਮਰੀ ਉਸਤਤ ਤੁਮ ਦੇਖ ਨਾਨਕ ਕਬਰ ਨਾ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਾਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾ ਸੰਗ ਦੁਰਮ ਤੁਮਾਰੇ ਹਿਰਿਆ ਸਗਲ ਉਦਮ ਮੈਂ ਉਦਮ ਪਰਾ ਹਰਿ ਕੋ ਨਾਮ ਜਪ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੋ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾ ਨਾਨਕ ਜੀ ਘਾਟ ਵਾਸਾ ਹਰਿ ਨਾਮ ਸਲੋਕ ਨਿਰਗੁਣੀ ਆਰ ਏ ਨਿਆ ਸਭ ਪ੍ਰਸਾਦਾ ਸੰਭਾਲ ਜਿਨ ਕੀਆ ਦੇਹ ਜੀਤ ਰਾਖ ਨਾਨਕ ਨਿਵ ਹੀ ਨਾਲ ਅਸ਼ਟਪਦੀ ਰਮਈਆ ਕੁੰਜੇਤ ਪ੍ਰਾਨਿਕ ਅਨੁਭੂਲ ਤੇ ਕਮ ਦ੍ਰਿਸ਼ਟਾ ਨੀ ਜਿਨ ਤੂੰ ਸਾਜ ਸਵਾ

ਸਾਖ ਸਹਿਨ ਮੁਖਾ ਪਿਆਉ ਬੈਠ ਕਉ ਦੈਨ ਨਿਰਗੁਣ ਗੁਣ ਕਛੂ ਨਾ ਉਪਜੈ ਬਖਸ਼ਰੀ ਹੁਦਾਨਾ ਨੂੰ ਸੀਜੈ ਜਿਹ ਪ੍ਰਸਾਦ ਤਾਰੂ ਪਰ ਸੁਖ ਬਸ ਹੈ ਸੁਧ ਪ੍ਰਾਤਮੀਤ ਬਨਤਾ ਸੰਘ ਹੈ ਸਹਿ ਜਿਹ ਪ੍ਰਸਾਦ ਪੀਬ ਹੈ ਸੀਤਲ ਜਲਾ ਸੁਖਦਾਇ ਪਵਨ ਪਾਵ ਕਮਲਾ ਜਿਹ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦਿਨ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗਰਚਨਾ ਸੇ ਦੁਖ ਮੂੜੰਦ ਵਿਆਪੀ ਨਾਨਕਾ ਡਿਹੂ ਪ੍ਰਵਿਆਪਿਆ ਦੇ ਅੰਤ ਜੋ ਰਖਨਹਾਰ ਤਿਸ ਸਿਉਂ ਪ੍ਰੀਤਨ ਕਰ ਗੁਵਾਰ।

ਲਿਖੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪਿੰਨ ਸਭ ਤੇਰੀ ਰਾਸ ਤੂੰ ਬਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਸ ਘਨੇਰੇ ਉਏ ਨਾ ਜਾਣਾ ਤੁਮਰਾ ਅੰਤੂ ਚੇਤੇ ਊਚਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਧਾਰੀ ਤੁਮ ਦੇ ਸੁਆਗਿਆਕਾਰੀ ਤੁਮਰੀ ਕਾਤਮੇਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੂਟ ਕੈ ਲਾਗੇ ਹਨ ਸਵਾਈ ਨਾਨਕ ਹੁਨਾ ਸੀ ਜਾਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਾਸ ਵਸਤੂ ਲਈ ਪਾਤਸ਼ਾਹ ਪਾਵੇ ਇੱਕ ਵਸਤ ਕਾਰਨ ਵਿਖੋੜ ਗਵਾਵੈ ਇੱਕ ਪੀਨਾ

ਕਿਸੈ ਸਿਉ ਰੰਗ ਲਾਵੈ ਊਹ ਬਿਨਸਖ ਮਨ ਪਛਤਾਵੈ ਜੋ ਦਿਸੈ ਸੋ ਚਲ ਨਾ ਲਵਟ ਰਹਿਓ ਤਿਹਾਂ ਦੰਧਾਰ ਬਟਾਊ ਸਿਉ ਜੋ ਲਾਵੈ ਨਿਹਤਾ ਕਉ ਹਾਸਾਂ ਵੈ ਕੀ ਹਮਨ ਹਰਿ ਕੇ ਨਾਮ ਕੀ।

ਮਨ ਮਿਥਿਆ ਬਸੂ ਪ੍ਰਕਰਤ ਗੋ ਮੈ ਨ ਸਥਿਰ ਭਗਤ ਸਾਧਗੀ ਸਰਨ ਨਾਨਕ ਜਾਪ ਜਪ ਜੀਵ ਹਰਿ ਕੇ ਚਰਨ ਮਿਥਿਆ ਸ੍ਰਵਨ ਪਨੰਦਾ ਸੁਨ ਹੈ ਮਿਥਿਆ ਹਸਤ ਪਰ ਦਰਭ ਕਉ ਹਿਰ ਹੈ ਮਿਥਿਆ ਨੇਤਰ ਪੀਖਤ ਪਰ ਤ੍ਰੀ ਅਰੂਪਾਦ ਮਿਥਿਆ ਰਸਨ ਪੂਜਨ ਸਵੈ ਦੁ ਮਿਥਿਆ ਚਰਨ ਪਰ ਵਿਕਾਰ ਕਥਾ ਮਿਥਿਆ ਮਾਨ ਪਰ ਲੋਲ ਭਾਵ ਮਿਥਿਆ ਤਾਨ ਨਹਿ ਪਰ ਪੁਕਾਰ ਮਿਥਿਆ ਬਹਿ ਰੀਤ ਵਿਕਾਰ ਬਿਨ ਬੁਝ ਮਿਥਿਆ ਸਭ ਭਏ

ਘਟ ਬਸਿਓ ਹਰਿ ਨਾਮ ਉਹਨਾਂ ਨੂੰ ਤਾਂ ਕਬਲ ਬਲ ਜਾਉ ਰਹਿਤ ਔਰ ਕਸ਼ਵਰ ਕੁਮਾਵਤ ਮਨ ਪ੍ਰੀਤ ਮੁਖ ਹੁ ਗੰਢ ਲਾਵਤ ਜਨਨ ਹਰ ਪ੍ਰਭੂ ਪ੍ਰਵੀਨ ਬਾਹਰ ਵੇਖਣਾ ਕਾਹੂ ਬੀਨ ਔਰ ਉਪਦੇਸ ਆਪ ਨ ਕਰੇ ਆਵਤ ਜਾਵ ਜਨਮ ਅਮਰ।

ਆਪਦ ਕਹਿ ਬੁਝਾਵਤ ਨੇਰਾ ਉਪਾਵ ਸਿਆਮ ਸਕਲ ਦੇ ਰਹਿਤ ਸਭ ਕਹਿ ਜਾਣੇ ਆਤਮ ਕੀ ਰਹਿਤ ਜਿਹ ਪਾਵਤ ਹਲੈ ਲੜ ਲਾਇ ਥਾਂ ਥਨਾਂਤਰ ਰਹਿਆ ਸੰਵਾਇ ਸੋ ਸੇਵਕ ਜਿਹ ਕਿਰਪਾ ਕਰੀ ਨਿਮਖ ਨਿਮਖ ਜਮ ਨਾਇਨ ਕਰੀ ਸਲੋਕ ਕਾਮ ਕ੍ਰੋਧਰ ਲੋ ਮੋਹ ਬਿਨਸ ਜੈ ਅਹੇਵ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤੇ ਠਾਕੁਰ ਕੋ ਰਖ ਮਨ ਵਾਹੇ ਜਿਹ ਪ੍ਰਸਾਦ ਸੁਗੰਧਤ ਤਨ ਰਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਵਸੈ ਸੰਵੰਦਰ ਤੇ ਸਹਿਤਿ ਆਈ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਬਹਿਰ ਸਿਮਰੋ ਤੇ ਸਰਸਨਾ ਜਿਹ ਪ੍ਰਸਾਦ ਰੰਗ ਰਹਿ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਢਾਵੇ ਹੈ ਤੇ ਸਹਿ ਤਿਆਗ ਕਤਵਰ ਵਾਵੇ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾ ਕਜ ਹੰਗਾਵੀ ਜੈ ਜੇ ਪ੍ਰਸਾਦ ਤੁਜ ਸਭ ਕੋ ਮਨ ਮੁਖਤਾ ਕੁਜਾ ਸਰਸਨ ਬੁਖਾਨ ਜੇ ਪ੍ਰਸਾਦ ਤਿਰੁ ਰਹਿਤਾ ਧਰਮਾ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਨ ਪਾਵਹ ਨਾਨਕ ਪਦ ਸਿਧ ਕਰ ਜਾਵਹ ਜੇ ਪ੍ਰਸਾਦ ਆਰੋ ਕੰਚਨ ਦੇਹ ਲਿਵ ਲਾਵਹ ਦੁਸਰਾਮ ਸੰਦੇਹ ਜੇ ਪ੍ਰਸਾਦ ਤਿਰਉ ਲਾ ਰਹਿਤ ਮਾ ਸੁਖ ਪਾਵਹ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤੇ ਸਗਰ ਛਦਰ ਢਾਕੀ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜਿਹ ਪ੍ਰਸਾਦ ਤੁਝ ਕੋ ਨਾ ਪਾਹੂ ਚਮਨ ਸਾ ਸਿਮਰ ਪ੍ਰਭੂ ਜੇ ਜਿਹ ਪ੍ਰਸਾਦ ਪਾਇ ਦੁਰਲਭ

ਸਤਿ ਉਪਾਦਨਹ ਗੁਰੂ ਪ੍ਰਸਾਦ ਨਾਨੂ ਜਾ ਸੁਖ ਜਿਹ ਪ੍ਰਸਾਦ ਸੁਨਹ ਕਰਨ ਨਾਦ ਜਿ ਪ੍ਰਸਾਦ ਵੀ ਕਵਿ ਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਾ ਤਲਾਗ ਗੁਰ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਦਹ ਪ੍ਰਭ ਕਾ ਮੂਲ ਨਾ ਮਨ ਹੁ ਬਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੂੰ ਤਾਕੋ ਜਾਪ

ਅਵਤਿਆ ਤੁਮ ਤੂ ਤੁਮ ਹੋਇ ਸਰਵਨ ਧਾਨ ਪ੍ਰਾਪਤੀ ਰੀ ਮਾਇਆ ਬਹੁ ਕਛੁ ਨ ਕਿਨਹੁ ਲਾਇਆ ਜੇਤ ਜਿਤ ਲੈ ਵਹ ਤਿਤ ਲਗਹਿ ਹਰਨਾਥ ਨਾਨਕਿਨ ਕਹਿ ਕਛੁ ਨ ਹੈ ਸਲੋਕ ਅਗਮ ਅਗਧ ਪਾਰ ਬ੍ਰਹਮ ਸੂਏ ਜੋ ਜੋ ਕਹਿ ਸੁਮੁਖਤਾ ਹੋਇ ਸੁਨਵੀਤ ਨਾਨਕ ਬਿਨਵੰਤਾ ਸਾਧ ਜਨਕ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾ ਸੰਗ ਸਗਲੀ ਖੋਤ ਸਾਧ ਖੰਗ ਮੇਟਿਆ ਅਭਿਮਾਨ ਸਾਧ ਖੰਗ ਪ੍ਰਗਟ ਸੁ ਗਿਆਨ ਸਾਧ ਖੰਗ ਬੁਝੈ ਪ੍ਰਭ ਨੀਰਾ ਸਾ ਸੰਗ ਸਭੋਤ ਨਬੀਰਾ ਸਾਧ ਖੰਗ ਪਾਇ ਨਾਮ ਰਦਨ ਸਾਧ ਖੰਗੀ ਕੁਬਰ ਜਦਨ ਸਾਧ ਕੀ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧ ਸੁਭਾ ਪ੍ਰਮਾਹਿ ਸਮਾਨੀ ਸਾਧ ਖੰਗ ਅਗੋਚਰ ਮਿਲੈ ਸਾਧ ਖੰਗ ਸਦਾ ਪ੍ਰਫੁਲੈ ਸਾਧ ਖੰਗ ਅਵਹ ਬਹ ਪੰਚਾ ਸਾ ਸੰਗ ਅਮ੍ਰਤ ਰਹ ਪੁੰਚਾ ਸਾ ਸੰਗ ਸਭ ਕਿਰਿਆ ਸਾਧ ਸੰਗ ਨੋਹਰ ਬੈਨ ਸਾਧ ਕਸੰਗ ਨ ਕਦੂ ਤਾਵੈ ਸਾ ਸੰਗ ਸਥਿਤ ਮਨ ਪਾਵੈ ਸਾਧ ਖੰ ਮਾਇਆ ਤੁ ਭਿੰਦ ਸਾ ਸੰਗ ਨਾਨੁ ਪ੍ਰਭ ਸੁ ਪ੍ਰਸੰਨ ਸਾ ਸੰਗ ਦੁਸਮ ਸਾਮੀਤ ਸਾਧੂ ਕਸੰਗ ਮਹਾਪਨੀਤ ਸਾਧ ਸੰਕੇ ਸਿਉ ਨਹਿ ਬੈਰ ਸਾਧ ਖੰਗ ਨ ਬੀਗਾ ਬੈਰ ਸਾਧ ਖੰਗ ਨਾਹਿ ਕੁਮੰਦ ਸਾ ਸੰਗ ਜਾਨੁ ਪਰਮਾਨੰਦ ਸਾਧ ਖੰਗ ਨਾਹਿ ਹਤਾਪ ਸਾਧ ਖੰਗ ਤਾਜਾ ਸਵਿਆਪ ਅਪੇ ਜਨ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਾਈ ਸਾਧ ਖੰਗ ਨ ਕਬੂ ਸੁਤਾਵੈ ਸਾਧ ਖੰਗ ਸਦਾ ਸੁਖ ਪਾਵੈ ਸਾ ਸੰਗ ਬਸ ਅਗੋਚਰ ਰਹਿ

ਸਾਜਨ ਵੀਰ ਕੁਟਾਮ ਰਹਿ ਤਾਰ ਸਾਧੂ ਕੈ ਸੰਗ ਸੋ ਧਨ ਪਾਵੈ ਜਿਹ ਧਨ ਦੇ ਸਭ ਕੁਵਰ ਸਾਹਿਬ ਹੈ ਸਾਧ ਸੰਗ ਧਰਮ ਰਾਜ ਕਰੀ ਸੇਵਾ ਸਾਧੂ ਕੈ ਸੰਗ ਸੋ ਵੈ ਸੁਰ ਦੇਵਾ ਸਾਧੂ ਕੈ ਸੰਗ ਪਾਪ ਕੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਵਥਾਨ ਕਾਮ ਨਾਨ ਸਾਧ ਸੰਗ ਸਫਲ ਜਨਾਮ ਸਾਧੂ ਨਹੀਂ ਕਾਸ਼ ਕਾਲ ਦਰਸ਼ਨ ਪੀੜਤ ਹੋ ਦਿਨ ਹਾਲ ਸਾਧ ਕੈ ਸੰਗ ਕੁਲੂਖਤ ਹਰੈ ਸਾਧੂ ਸੰਗ ਨਰਕ ਪਰ ਹਰੈ ਸਾਧ ਸੰਗ ਈ ਹੈ ਊ ਹੈ ਸੋ ਹੇਲਾ ਸਾਧ ਸੰਗ ਵਿਸ਼ਰਤ ਹਰ ਮੇਲਾ ਜੋ ਇੱਛਾ ਸੋ ਫਲ ਪਾਵੈ ਸਾਧ ਸੰਗ ਨਿਰਥਾ ਜਾ ਪਾਰ ਬ੍ਰਹਮ ਸਾਧ ਰਤ ਵਸ ਨਾਨਕ ਉਤਰੈ ਸਾਧ ਸੁਨ ਰਸ ਸਾਧ ਸੰਗ ਸੁਨ ਹਰ ਨਾਉ ਸਾਧ ਸੰਗ ਅਰਗ ਗੁਣ ਗਾਉ ਸਾਧੂ ਸੰਗ ਨਮਨ ਦੇ ਵਿਸਰੈ ਸਾਧ ਸੰਗ ਸਰ ਬਰ ਨਿਹ ਕਰੈ ਸਾਧੂ ਸੰਗ ਲਗਾ ਬ੍ਰਹਮ ਮਿਠਾ ਸਾਧੂ ਕੈ ਸੰਗ ਘਟ ਘਟ

ਗੁਣ ਤੇ ਦੂਰ ਸਾਧਗੁ ਬਿਮਾਰ ਹੀ ਭਾਰ ਪੂਰ ਸਾਧਗ ਸੁਭਾ ਕਾ ਨਾਹੀ ਅੰਤ ਸਾਧਗ ਸੁਭਾ ਸਦਾ ਬੇਅੰਤ ਸਾਧਗ ਸੁਭਾ ਉਚ ਦੇ ਉਚੇ ਸਾਧੁ ਸੁਭਾ ਮੂਚ ਤੇ ਮੂਚੇ ਸਾਧੁ ਸੁਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਬੇਦਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀ ਖੈ ਇਕ ਸਿਬਿਨ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨ ਸਦਨ ਲੀਪ ਜਹ ਜਲਮ ਕਮਲਾ ਲੀਪ ਬ੍ਰਹਮ ਗਿਆਨ ਸਦਨ ਦੁਖ ਜਹ ਸੂਰ ਸਰਬ ਕਾ ਸੁਖ ਬ੍ਰਹਮ ਗਿਆਨ ਕੈ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕੌ ਲਾਗਤ ਤੁਲਪਵਾਨ ਬ੍ਰਹਮ ਗਿਆਨ ਕੈ ਤੀਰ ਜੇ ਕੈ ਜਮ ਵਸਦਾ ਗੋ ਖੋਦਾ ਗੋ ਚੰਦਨ ਲੀਪ

ਆਕਾਸ ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਨਾ ਹੈ ਅਭਿਮਾਨ ਬ੍ਰਹਮ ਗਿਆਨ ਊਚਦੇ ਊਚਾ ਮਨ ਆਪਣੇ ਹੈ ਸਭ ਦਿਨ ਊਚਾ ਬ੍ਰਹਮ ਗਿਆਨ ਸੇ ਜਨ ਭਾਈ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਕਲ ਗਿਰੀ ਲਾਇਆ ਤੁਮ ਰਾਸ ਬ੍ਰਹਮ ਗਿਆਨ ਜੀਨਾ ਬ੍ਰਹਮ ਗਿਆਨ ਕੇ ਸਭ ਉਪਰਮਾਇਆ ਬ੍ਰਹਮ ਗਿਆਨ ਤੇ ਕਾਸ਼ੁਭਰਾ ਨਾ ਪਾਇਆ ਬ੍ਰਹਮ ਗਿਆਨ ਸਦਾ ਸਮਦਰਸੀ

ਸਾਰੀ। ਕਈ ਕੋਟ ਵੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰਹ, ਕਈ ਕੋਟ ਕਵ ਕਾ ਵਿਚਾਰਹ, ਕਈ ਕੋਟ ਨਵ ਤਨ ਨਵ ਧਿਆਵਹ, ਨਨ ਕਰਤੇ ਕੰਤ ਨਵ ਪਾਵਹ, ਕਈ ਕੋਟ ਪਏ ਅਭਿਮਾਨੀ, ਕਈ ਕੋਟ ਆਂਦਿਆ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾ ਤਮ ਨਕੋਰ, ਕਈ ਕੋਟ ਪਰ ਦਰਬ ਕਵ ਹਿਰ ਹੈ, ਕਈ ਕੋਟ ਪਰ ਦੁਖ ਨਾ ਕਰਹਿ, ਕਈ ਕੋਟ ਮਾਇਆ ਸ਼ਰਮ ਆਹੀ, ਕਈ ਕੋਟ ਪ੍ਰਦੇਹ ਪਰਮਾਹੀ, ਜੇਤ ਜਿਤ ਲਾਭ ਤੇਤ ਤੇਤ ਲਗਨਾ, ਨਾਨਕ ਕਰਤੇ ਕੀ ਜਾਣਾ ਕਰਤਾ ਰਚਨਾ, ਕਈ ਕੋਟ ਸੇਤ ਜਤੀ ਜੋਗੀ, ਕਈ ਕੋਟ ਰਾਜੀ ਰਹਿ ਭੋਗੀ, ਕਈ ਕੋਟ ਪੰਖੀ ਸਰਬ ਉਪਾਈ, ਕਈ ਕੋਟ ਪਾਥਰ ਬਿਰਖ ਨਿਪਜਾਈ, ਕਈ ਕੋਟ ਪਾਵਣ ਪਾਣੀ ਬੈਸੰਦਰ, ਕਈ ਕੋਟ ਦੀਸ ਭੂਮੰਡਲ, ਕਈ ਕੋਟ ਸਸੀ ਅਰ ਸੂਰਨ ਰੱਖਿਆ ਤਰ, ਕਈ ਕੋਟ ਦੀਵ ਦਾਨ ਇੰਦਰ ਸਿਰ ਸ਼ਤਰ, ਸਗਲ ਸਮੱਗਰੀ ਬਣਾਇਆ ਸੂਤ ਧਾਰ, ਨਾਨਕ ਜਿਹੋ ਜਿਹੋ ਪਾਵੈ ਦੇਸ ਤਿਹਨ ਤਾਰ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ, ਕਈ ਕੋਟ ਕੀ ਰਤਨ ਸਮਰਤ, ਕਈ ਕੋਟ ਨਨ ਪ੍ਰਕਾਰ ਜੰਦ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰਮੀਰ ਸਵਰਣ ਥੀਵੇ, ਕਈ ਕੋਟ ਜਾਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਦੀ ਨੇਰਾ ਸਭ ਹੁਤੇ ਦੂਰ, ਨਾਨਕਾ ਪਰੇ ਪੁੱਤ ਰਹੇ ਭਾਰ ਪੂਰ, ਕਈ ਕੋਟ ਪੈਦਾਲ ਕੇ ਵਸ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵ ਹਮਰ ਹੈ, ਕਈ ਕੋਟ ਵਾਜੋਨੀ ਫਿਰ ਹੈ, ਕਈ ਕੋਟ ਬੈਠ ਦੀ ਖਾਹੀ, ਕਈ ਕੋਟ ਕਾਲਿਆਂ ਤੱਕ ਪਾਹੀ, ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮਹਿ।

ਸੋਜਾਂ ਦਾ ਅਨੁਦਰਗਹ ਪ੍ਰਵਾਹ ਅਨੁਕੂਟ ਕਰਮ ਕਰੈ ਹਉ ਧਾਰਿਉ ਸ੍ਰਮ ਪਾਵੈ ਸਗਲ ਬਿਰਥਾਰਿ ਅਨਕ ਤਪੱਸਿਆ ਕਰਿ ਅਹੰਕਾਰ ਨਰਕ ਸੁਰ ਫਿਰ ਫਿਰ ਅਵਤਾਰ ਅਨਕ ਜਤਨ ਕਾਰ ਆਤਮ ਨਹਿ ਉਤਰਾਵੈ ਹਰ ਦਰਗਹ ਕਹੋ ਕੈਸੀ ਗਾਵੈ ਆਪਸ ਕਹੋ ਜੋ ਭਰਾ ਕਹਾਵੇ ਤਸੈ ਭਲਾਈ ਨਿਕਟ ਨਾਵੈ ਸਰਬ ਕਿਰਿਆ ਜਾ ਕਮਨ ਹੋਇ ਕਹੁ ਨਾਨਕ ਤਾ ਕਿ ਨਿਰਮਲ ਸੋਇ ਜਾਵ ਲਗ ਜਾਨ।

ਛੱਡ ਸੁਨੇ ਸਰਵਨ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਸਰੋਗ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਇਰ। ਸੰਤ ਕਿਨਿੰਦਾ ਨਾਨਕ ਬਹਿਰ ਬਹਿਰੇ ਅਵਤਾਰ ਅਸ਼ਟਪਦੀ। ਸੰਤ ਕਾ ਦੁਖ ਨ ਰਜਾ ਕਟੈ, ਸੰਤ ਕਾ ਦੁਖ ਨ ਜਮਤੀ ਨਹੀਂ ਛੁਟਾਇ। ਸੰਤ ਕਾ ਦੁਖ ਨ ਸੁਖ ਸਭ ਜਾਇ, ਸੰਤ ਕਾ ਦੁਖ ਨਰਕ ਮਹਿ ਪਾਈ। ਸੰਤ ਕਾ ਦੁਖ ਨ ਮਾਤ ਹੋਇ ਮਲੀਨ, ਸੰਤ ਕਾ ਦੁਖ ਸੋਭਾ ਦਿਹੀਨ। ਸੰਤ ਕੇ ਅਤੀ ਕਰ ਰੱਖੈ ਨਾ ਕੂਏ, ਸੰਤ ਕਾ ਦੁਖ ਨ ਥਾਨ ਪ੍ਰਸਟ ਹੋਏ। ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ, ਸੰਤ ਸੰਗ ਨਿੰਦਕ ਵੀ ਤਾਰੈ। ਸੰਤ ਕੇ ਦੁਖ ਦੇ ਮੁਖ ਪਾਵੈ, ਸੰਤਨ ਕਾ ਦੁਖ ਨ ਕਾਗ ਜਿਉ ਲਵੈ। ਸੰਤਨ ਕਾ ਦੁਖ ਨ ਸਰਬ ਜਵਨ ਪਾਏ, ਸੰਤ ਕਾ ਦੁਖ ਨ ਤ੍ਰਿਗਤ ਜਵਨ ਕਿਰਮਾਏ। ਸੰਤਨ ਕਾ ਦੁਖ ਤ੍ਰਿਸਨਾ ਮਹਿ ਜਲੈ, ਸੰਤ ਕਾ ਦੁਖ ਸਭ ਕੁਸ਼ਾਲੈ। ਸੰਤ ਕਾ ਦੁਖ ਨ ਤੀਜ ਸਭ ਜਾਇ, ਸੰਤ ਕਾ ਦੁਖ ਨ ਨੀਚ ਨੀਚ ਆਏ। ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੈ ਤਾਂ ਉਹ ਪੀ ਕਦ ਪਾਹੀ।

ਕਰ ਵਿਹੂਨ ਵਸਲੀ ਤੜ ਫੜਾਇ ਸੰਤ ਕਾ ਦੁਖੀ ਭੂਖਾ ਨਹਿ ਰਾਜਾਇ ਜਿਉ ਪਾਵ ਕੀ ਧਨ ਨਹਿ ਤ੍ਰਾਪੈ ਸੰਤ ਕਾ ਦੁਖੀ ਛੁਟਿਆ ਅਕੇਲਾ ਜਿਉ ਬੂਆੜ ਤਿਲਖੇ ਤਮਾਹਿ ਦੁਹੇਲਾ ਸੰਤ ਕਾ ਦੁਖੀ ਧਰਮ ਤੀਰ।

ਵਪਨ ਕਿਰਪਾ ਕਰੈ ਸੋ ਸੇਵਕ ਕਹੁ ਕਿਸ ਦੇ ਡਰੈ ਜੈਸਾ ਸਹਿਤ ਹੈ ਦ੍ਰਿਸ਼ਟਾ ਆਪਣੀ ਕਾਰਜ ਮਹਿ ਆਪ ਸਮਾਇਆ ਸੋਦਤ ਸੋਦਤ ਸੋਦ ਸੀ ਜਿਆ ਗੁਰੂ ਪ੍ਰਸਾਦ ਤਦ ਹੈ ਬੂਜਿਆ ਜਬ ਦੀਖਾ ਤਬ ਸਭ ਕਿਸ ਬੋਲਣਾ ਸੋ ਸੂਖਮ ਸੋਇਆ ਸਥੂਲ ਨਹਿ ਕਿਸ ਨਹਿ ਕਿਸ ਮਰਿਆ ਆਪ ਚਲ ਆਪ ਹੀ ਕਰੈ

ਭਾਗੈ ਜਿਸਨੂੰ ਕਿਰਪਾ ਕਰਹਿ ਬੜ ਭਾਗੈ। ਨਾਮ ਜਪਤ ਪਾਪ ਵਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕਰੰ ਸਦਾ ਸਦਾ ਵਾਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋਹਿ ਕਰਨਿਹਾਰ ਪਛਾਣਾ ਸੋਇ।

ਸਲੋਕ ਸਰਵ ਕਲਾ ਬਹਾਰ ਪੂਰ ਪ੍ਰਾਵਿਰਤ ਜਾਨਨ ਹਾਰ ਜਾਗ ਸਿਮਰਨ ਉਦਰੀ ਆ ਨਾਨਕ ਬਲਹਾਰ ਰਾਸ਼ਟਰਪਤੀ ਟੂਟੀ ਕਾਂਡਨ ਹਾਰ ਗੋਪਾਲ ਸਰਵ ਜੀ ਆਪ ਵਿਵਰਤ ਪਾਰ ਸਗਲ ਕੀ ਚਿੰਤਾ ਜਿਸ ਮਨ ਵਾਹੀ ਤਿਸ ਦੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਵਿਆਪ ਆਪ ਆਪਨ ਕੀਆ ਕਛੂ ਨਾ ਹੋਏ ਜੇ ਸਾਉ ਪ੍ਰਾਣੀ ਲੋਚਾ ਕੋਈ ਤਿਸ ਬੇਨ ਨਾਹੀ ਤੇਰਾ ਕਿਛ ਕਾਮ ਗਾਇਤ ਨਾਨਕ ਜਾਪੀ ਖਰ ਨਾਮ ਰੂਪਵੰਦ ਹੋਏ ਨਾਹੀ ਉਹ ਹੈ ਪ੍ਰਭ ਜੋ ਸਗਲ ਘੱਟ ਸੋ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਛ ਤਿਸ ਕਰ ਦੀਆ ਦਰਵੈ ਤਸੂਰਾ ਜੇ ਕੋ ਕਹਾਵੈ ਪ੍ਰਭ ਕਰਾ ਬਿਨਾ ਕਹਿਤਾਵੈ।

ਸਾਧੂ ਸੰਗ ਵਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਛਾ ਧੂਰ, ਨਾਨਕੀ ਹਰ ਲੂਚਾ ਪੂਰ, ਮਨ ਮੂਰਖ ਕਾਹੀ ਬਿਲ ਲਾਈਐ, ਪ੍ਰਭ ਲਿਖਿ ਕਾ ਲਿਖਿਆ ਪਾਈਐ ਤੂੰ।

ਸਭ ਕੋਇ ਮੁਖ ਗੁਜਰ ਹਰਿ ਦਰਗਹ ਸੋਇ ਹੋ ਵਾ ਪਾਰ ਵਿਰਲਾ ਵਾ ਪਾਰ ਨਾਨਕ ਦਾਗ ਸਤ ਬਲਹਾਰ ਚਰਨ ਸਾਧ ਕੇ ਧੋਏ ਧੋਏ ਪੀਵਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰਹੁ ਇਸ ਨਾਨ ਸਾਧੂ ਪ੍ਰਜਾਈਆ ਕੁਰਬਾਨ ਸਾ ਸਿਵਾ ਵਡ ਭਾਗੀ ਪਾਇਆ ਸਾ।

ਚੌਥੇ ਪਾਤਮਾ ਸੋ ਜਨਗਤ ਵਾਹਿਗੁਰੂ ਸਤਿ ਜਾ ਕਾ ਸਤਿ ਅਸਥਾਨ ਪੁਰਖ ਸਤਿ ਗੁਰ ਪ੍ਰਧਾਨ ਕਰਦੂ ਸਤ ਜਾ ਕੇ ਬਾਣ ਸਤਿਪੁਰਖ ਸਭ ਮਹਿ ਸਮਾਰਣੀ ਸਤ ਕਰਮ ਜਾ ਕੇ ਰਚਨਾ ਸਤ ਅਮੂਰ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਸ ਬੁਝਾਈ ਸਹ

ਜਿਹ ਬਾਈ ਕੁਸ ਤਦ ਅਨੇਕ ਸਤਿਪੁਰਖ ਪੂਰਨ ਬਵੀਕ ਕਹਿ ਬੂਰ ਨਾਮ ਪਹੁਚਤ ਪ੍ਰਾਣ ਅਗਮ ਗੋਚਰ ਪ੍ਰਭ ਨਿਰਵਾਣ ਨਿਰਾਹਾਰ ਨਿਰਵੈਰ ਸੁਖਦਾਇਤਾ ਕੀ ਕੀਮਤ ਕਨਾ ਨਾ ਪਾਈ।

ਵਸੈ ਸਗਲ ਵਿਆਧ ਮਨ ਦੇਖੈ ਨਸੈ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੁਕੇ ਪ੍ਰਾਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪਿਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੀ ਚਰਿਤ ਪ੍ਰਭਾ ਬਨਾਈ ਆਪਣੀ ਕੀਮਤ ਆਪੇ ਪਾਈ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰੀ ਕੁ ਸੋਏ।

ਜੰਤੁ ਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸਿਖ ਪਾਵ ਜਪ ਹਵਰ ਨਾਮ ਜਪਾਵ ਭਗਤ ਪਾਇ ਤਰਿਆ ਸੰਸਾਰ

ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗਿਆ ਅੰਤਰ ਪ੍ਰਭਡੀਠਾ ਨਾਮ ਪ੍ਰਭੂ ਕਾਲਾ ਗੰਭੀਠਾ ਸਗਲ ਸਮੀ ਗਿਰੀ ਏਕ ਸਕਟ ਮਾਹਿ ਅਨਕਰੰਗ ਨਨ ਦ੍ਰਿਸ਼ਟਾ ਹਿ ਨਵ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹਿ ਮੈ ਸਭ ਸਰਾਮ ਸਵਨ ਸਮਾਦ ਅਨਹਤ ਤਹਨਾਦ ਕਹਿਨ ਜਾਈ ਅਚਰਜ ਵਿਸਮਾਦ ਇੰਦੀ ਕੈਜ ਸਭ ਦਿਖਾਈ ਅਨੰਤ ਜਨ ਸੂਜੀ ਪਾਈ ਸਵ ਅੰਤਰ ਸੁਬਹਿਰ ਅਨੰਤ

ਕੀਤਾ। ਪਾਛੇ ਆਨੰਦ ਪ੍ਰਭ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਾਰੇ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ

ਭਾਲ ਥੱਕੇ ਵੇਦ ਕਹਾਣਿਕ ਵਾਤ ਸਾਹਸ ਅਠਾਰਹ ਕਹਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨਹੋ ਨਾ ਵੀਸਰੈ ਹੈ ਅੰਤ ਨਾ ਸਿਫਤੀ ਕਹਨ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡੇ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਵੱਡੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੂਖ ਭੂਖ ਸਾਧ ਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸਨੋਂ ਬਖਸੇ ਸਿਫਤ ਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ

ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜ੍ਹੇ ਕਰੇ ਵਖਿਆਣ ਆਖਹਿ ਪਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਬਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇਹ ਤਾ ਆਖ ਨਾ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸਮਾਲੇ ਵਾਜੇ ਨਾਂ ਦੇ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨ ਪਾਉਣ ਪਾਣੀ ਵੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਿਨ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਘਰ ਘਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ਼

ਦੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤ੍ਰਾਹੇ ਪਦ ਪੌੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆ ਖਾਸ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕੱਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹੈ ਮਰਹੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਣਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਹਿਗੁਰੂ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਹਿਣ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ, ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨ ਸਕਤ ਕਹਿ। ਅਚਲ ਮੂਰਤਿ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਤ ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤੰਗ ਅਕਾਲੇ, ਨਮਸਤੰਗ ਕ੍ਰਿਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਵਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨ੍ਰਿਕਰਮੇ, ਨਮਸਤੰਗ ਨ੍ਰਿਭਰਮੇ, ਨਮਸਤੰਗ ਨ੍ਰਿਦੇਸੇ, ਨਮਸਤੰਗ ਨ੍ਰਿਪੇਸੇ, ਨਮਸਤੰਗ ਨ੍ਰਿਨਾਮੇ, ਨਮਸਤੰਗ ਨ੍ਰਿਕਾਮੇ, ਨਮਸਤੰਗ ਨ੍ਰਿਧਾਤੇ, ਨਮਸਤੰਗ ਨ੍ਰਿਘਾਤੇ, ਨਮਸਤੰਗ ਨ੍ਰਿਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨ੍ਰਿਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਅਗਮੇ, ਨਮਸਤਸਤੁਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਬੇ, ਨਮਸਤਸਤੁ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਭੇਸੇ, ਨਮਸਤੰਗ ਨ੍ਰਿਧਾਮੇ, ਨਮਸਤੰਗ ਨ੍ਰਿਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤੁ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਬ ਗੌਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤੁ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬ ਧੰਦੇ, ਨਮੋਸਤੁ ਅਬੰਧੇ, ਨਮਸਤੰਗ ਨ੍ਰਸਾਕੇ, ਨਮਸਤੰਗ ਨ੍ਰਿਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤੁ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਧੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਣ ਹੈ, ਨਿਧਾਨ ਹੈ, ਤ੍ਰਿਪਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨ੍ਰਿਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕ੍ਰਮ ਹੈ, ਅਭ੍ਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਣ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ, ਨਮੋ ਭਾਣ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਣ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਣ ਭਾਨੇ, ਨਮੋ ਵਾਦ ਵਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ, ਸਮਸਤੀ ਵਿਭੂਤੇ ਕਲੰਕੰਗ ਬਿਨਾਨੇ, ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸਨਾਨੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ,
ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਆਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਸ਼ੇਦੀ ਅਭੇਦੀ ਅਨਾਮੰਗਾ ਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਹਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਗੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਕ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰ ਨਮੋ ਪਰਮ ਤਾਨੰਗ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ

ਨਾ ਰਾਗ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਨਾਮ ਕਾਮ ਬੀਹੀਨ ਪੇਖਤ ਧਾਮ ਹੂੰ ਨਹਿ ਜਾਹੇ, ਸਰਬਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ, ਦੇਵ ਭੇਵ ਨਾ ਜਾਣਹੀ ਜਹ ਬੇਦ ਔਰ ਕਤੇਵ। ਰੂਪ ਰੰਗ ਨਾ ਜਾਤ ਪਾਤ, ਸੋ ਜਾਨਾਈ ਕਹਿ ਜੇਬ, ਤਾਤ ਮਾਤ ਨਾ ਜਾਤ ਜਾ ਕਰ, ਜਨਮ ਮਰਨ ਬੀਹੀਨ, ਚੱਕਰ ਬੱਕਰ ਫਿਰੈ ਚਤਰ ਚੱਕ, ਮਾਨ ਹੀ ਪੁਰਤੀਨ। ਲੋਕ ਚੌਦਹਿ ਕੇ ਬਿਖੈ, ਜਗ ਜਾ ਪਈ ਜਹ ਜਾਪ, ਆਦ ਦੇਵ ਅਨਾਦ ਮੂਰਤ, ਥਾਪਿਓ ਸਭੈ ਜਹ ਥਾਪ, ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ, ਸਰਬ ਬਿਸਵ ਰਚਿਓ ਸਵਯੰ ਭਵ, ਗੜਨ ਭੰਜਨ ਹਾਰ। ਕਾਲਹੀਨ ਕਲਾ ਸੰਯੁਗਤ, ਅਕਾਲ ਪੁਰਖ ਦੇਸ, ਧਰਮ ਧਾਮ ਸੋ ਭਰਮ ਰਹਤ, ਅਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹਿ, ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ, ਮੁਕਤਦਾਇਕ ਕਾਮ। ਆਪ ਰੂਪ ਅਮੀਕ ਅਨ ਉਸਤਤ, ਏਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ, ਆਦ ਰੂਪ ਅਸੂਤ, ਅੰਗਹੀਨ ਭੰਗ ਨਾਤਮ, ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਕਾਇਕ, ਸਰਬ ਕੋ ਪ੍ਰਤਪਾਰ। ਸਰਬਗਣਤਾ ਸਰਬਹਣਤਾ ਸਰਬ ਤੇ ਅਣਭੇਖ, ਸਰਬ ਸ਼ਾਸਤ੍ਰ ਨਾ ਜਾਣਹੀ ਜਹ ਰੂਪ ਰੰਗ ਅਰ ਰੇਖ। ਪਰਮ ਵੇਦ ਪ੍ਰਾਣ ਜਾ ਕਹਿ, ਨੇਤ ਭਾਖਤ ਨਿਤ, ਕੋਟ ਸਿਮਰਤ ਪ੍ਰਾਣ ਸ਼ਾਸਤ੍ਰ, ਨਾ ਆਵ ਹੀ ਵਹੁ ਚਿਤ, ਮਦ ਭਾਰ ਛੰਦ ਤਵ ਪ੍ਰਸਾਦ। ਗੁਣਗਣ ਉਦਾਰ ਮਹਿਮਾ ਪਾਰ, ਅਸਨ ਅਭੰਗ ਉਪਮਾ ਨੰਗ, ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ, ਆ ਜਾਨ ਬਾਹੋ ਸਾ ਹਾਣ ਸਾਹੋ, ਰਾਜਾਨ ਰਾਜਪਾਨ ਹਾਣ ਭਾਣ। ਦੇਵਾਣ ਦੇਵ ਉਪਮਾ ਮਹਾਨ, ਇੰਦਰਾਣ ਇੰਦਰ, ਬਾਲਾਣ ਬਾਲ, ਰੰਕਾਣ ਰੰਕ, ਕਾਲਾਣ ਕਾਲ, ਅਣਭੂਤ ਅੰਗ, ਆਪਾ ਭੰਗ, ਗਤਮਿਤ ਅਪਾਰ, ਗੁਣਗਣ ਉਧਾਰ, ਮੁਣਗਣ ਪ੍ਰਣਾਮ, ਨਿਰਭੈ ਨਿਕਾਮ। ਅਤ ਦੁੱਤ ਪ੍ਰਚੰਡ, ਮਿਤਗਤ ਆਖੰਡ, ਆਲਿਸ਼ਯ ਕਰਮ, ਆਦ੍ਰਿਸ਼ਯ ਧਰਮ, ਸਰਬਾ ਪਰਨਾਡੈ, ਅੰਡੰਡ ਵਾਡੈ, ਚਾਚਰੀ ਛੰਦ ਤਾ ਪ੍ਰਸਾਦ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ, ਨਿਰਨਾਮੇ ਅਕਾਮੇ, ਭੁਜੰਗ ਪ੍ਰਿਆਤ ਛੰਦ। ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ, ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ, ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛੰਦ। ਨਾ ਸਤਰੈ ਨਾ ਮਿੱਤਰੈ, ਨਾ ਭਰਮੰਗ ਨਾ ਪਿੱਤਰੈ, ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ, ਭਰੇ ਹੈ ਪਵਿੱਤਰੈ, ਪ੍ਰਥੀ ਸੈ ਆਦਿਸੈ, ਆਦ੍ਰਿਸੈ ਅਕ੍ਰਿਸੈ, ਭਗਵਤੀ ਛੰਦ ਤਵ ਪ੍ਰਸਾਦ। ਕਥਤੇ ਕਿਆ ਛਿਜ ਦਿਸੈ, ਕਿਆ ਭਿਜ ਭੇਸੈ, ਕਿਆ ਗੰਜ ਕਰਮੈ, ਕਿਆ ਭੰਜ ਭਰਮੈ, ਕਿਆ ਭਿਜ ਲੋਕੈ, ਕਿਆ ਦਿੱਤ ਸੋਕੈ, ਕਿਆ ਵਧੂਤ ਵਰਨੈ, ਕਿ ਵਿਭੂਤ ਕਰਨੈ, ਕਿ ਰਾਜੰ ਪ੍ਰਭਾ ਹੈ, ਕਿ ਧਰਮੰਗ ਤੁਜਾ ਹੈ, ਕਿ ਅਸੋਕ ਵਰਨੈ, ਕਿ ਸਰਬਾ ਅਭਰਨੈ, ਕਿ ਜਗਤੰ ਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪੈ, ਕਿ ਅਨੁਭਵ ਅਨੂਪੈ, ਕਿ ਆਦ ਅਦੇਵ ਹੈ, ਕਿ ਆਪ ਅਭੇਵ ਹੈ, ਕਿ ਚਿਤਰੰਗ ਵਿਹੀਨੈ, ਕਿ ਏਕੈ ਅਧੀਨੈ, ਕਿ ਰੋਜੀ ਰਜਾਕੈ, ਰਹੀਮੇ ਰਿਹਾਕੈ, ਕਿ ਪਾਕ ਬੇਐਬ ਹੈ, ਕਿ ਗੈਬੁਲ ਗੈਬ ਹੈ, ਕਿ ਅਫਬੁਲ ਗੁਣਾਹ ਹੈ, ਕਿ ਸਾਹਣ ਸਾਹ ਹੈ, ਕਿ ਕਾਰਨ ਕੁਣਿੰਦ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜਕ ਰਹੀਮ ਹੈ, ਕਿ ਕਰਮੰਗ ਕਰੀਮ ਹੈ, ਕਿ ਸਰਬੰਗ ਕਲੀ ਹੈ, ਕਿ ਸਰਬੰਗ ਦਲੀ ਹੈ, ਕਿ ਸਰਬਤਰ ਮਾਨਿਆ, ਕਿ ਸਰਬਤਰ ਦਾਨਿਆ, ਕਿ ਸਰਬਤਰ ਗੌਨੈ, ਕਿ ਸਰਬਤਰ ਭਾਉਨੈ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਰਾਜੈ, ਕਿ ਸਰਬਤਰ ਸਾਜੈ, ਕਿ ਸਰਬਤਰ ਦੀਨੈ, ਕਿ ਸਰਬਤਰ ਲੀਨੈ, ਕਿ ਸਰਬਤਰ ਜਾ ਹੋ, ਕਿ ਸਰਬਤਰ ਭਾ ਹੋ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਕਾਲੈ, ਕਿ ਸਰਬਤਰ ਪਾਲੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਭੇਖੀ, ਕਿ ਸਰਬਤਰ ਪੇਖੀ, ਕਿ ਸਰਬਤਰ ਕਾਜੈ, ਕਿ ਸਰਬਤਰ ਰਾਜੈ, ਕਿ ਸਰਬਤਰ ਸੋਖੈ, ਕਿ ਸਰਬਤਰ ਪੋਖੈ, ਕਿ ਸਰਬਤਰ ਤ੍ਰਾਣੈ, ਕਿ ਸਰਬਤਰ ਪ੍ਰਾਣੈ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਮਾਨਿਆ ਸਦੈਵੰਗ ਪ੍ਰਧਾਨਿਆ, ਕਿ ਸਰਬਤਰ ਜਾਪਿਆ, ਕਿ ਸਰਬਤਰ ਥਾਪਿਆ, ਕਿ ਸਰਬਤਰ ਭਾਨੈ, ਕਿ ਸਰਬਤਰ ਮਾਨੈ, ਕਿ ਸਰਬਤਰ ਇੰਦ੍ਰੈ, ਕਿ ਸਰਬਤਰ ਚੰਦ੍ਰੈ, ਕਿ ਸਰਬੰਗ ਕਲੀਮੈ, ਕਿ ਪਰਮੰਗ ਫਹੀਮੈ, ਕਿ ਅਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨਲ ਵਜੂਹ ਹੈ, ਤਮਾਮੁਲ ਰਜੂਹ ਹੈ, ਹਮੇਸਲ ਸਲਾਮੈ, ਸਲੀ ਖਤਮ ਦਾਮੈ, ਗਨੀਮੁਲ ਸਿਕਸਤੈ, ਗਰੀਬੁਲ ਪਰਸਤੈ, ਬਿਲੰਦੁਲ ਮਕਾਨੈ, ਜਮੀਨੁਲ ਜਮਾਨੈ, ਤਮੀਜੁਲ ਤੁਮਾਮੈ, ਰਜੁਅਲ ਨਿਧਾਨੈ, ਹਰੀਫੁਲ ਆਜੀਮੈ, ਰਜਾਇਕ ਯਕੀਨੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਆਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਯੁਗਤ ਸੁਧਾ ਹੈ, ਸਦੈਵੰਗ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬਸਾਜ ਹੈ,
समस्तुल सलाम हैं, सदैवल आकाम हैं, निर्बाध स्वरूप हैं, अगाध हैं, अनूप हैं, ओं आद रूपे, अनाद स्वरूपे, अनंगी अनामे, त्रिभंगी त्रिकामे, त्रिवर्गं त्रिवादे, अगंजे अगाधे, सुभंग सर्वभागे, सुसर्वानुरागे, त्रिभुक्त स्वरूप हैं, अशिज हैं, अछूत हैं, के नरकं प्रणास हैं, पृथ्वल प्रवास हैं, निरुक्त प्रभा हैं, सुदैवं सदा हैं, विभुक्त स्वरूप हैं, प्रयुक्त अनूप हैं, निरुक्त सदा हैं, विभुक्त प्रभा हैं, अन उक्त स्वरूप हैं, प्रयुक्त अनूप हैं, चाचरी छंद अभंग हैं, अनंग हैं, अपेख हैं, अलेख हैं, अभर्म हैं, अकर्म हैं, अनाद हैं, जुगाद हैं, अजय हैं, अवय हैं, अभूत हैं, अतूत हैं,

ਪ੍ਰਸਾਦ ਹੈ। ਚਰਪਟ ਛੰਦ ਤਾ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣੰ ਸਰਬੰਪ੍ਰਾਣੰ ਸਰਬੰਕਰਮੰ ਸਰਬੰਧਰਮੰ ਸਰਬੰਯੁਗਤਾ ਸਰਬੰਮੁਕਤਾ ਰਸਾਵਲ ਛੰਦ ਤਾ ਪ੍ਰਸਾਦ। ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨ੍ਰਿਭੰਗੀ ਸਰੂਪੇ ਸ੍ਰਭੰਗੀ ਅਨੂਪੇ ਨਾ ਪੋਤ੍ਰੈ ਨਾ ਪੁੱਤ੍ਰੈ ਨਾ ਸੱਤ੍ਰੈ ਨਾ ਮਿੱਤ੍ਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ। ਭਗਵਤੀ ਛੰਦ ਤਾ ਪ੍ਰਸਾਦ ਕਹਿ ਜਾ ਹਰ ਜਹੂਰ ਹੈ ਕਹਿ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਸਤਲ ਕਲਾਮ ਹੈ ਕਹਿ ਸਾਹਿਬ ਦਿਮਾਗ ਹੈ ਕਹਿ ਹੁਸਨਲ ਚਿਰਾਗ ਹੈ ਕਹਿ ਕਾਮਲ ਕਰੀਮ ਹੈ ਕਹਿ ਰਾਜਕ ਰਹੀਮ ਹੈ ਕਹਿ ਰੋਜੀ ਦਿਹੰਦ ਹੈ ਕਹਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾਂ ਹੈ ਕੈਨਰਕੰ ਪ੍ਰਣਾਸ ਹੈ ਬੇਹਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰੰ ਪਰਮ ਈਸ ਹੈ ਸਮਸਤੁਲ ਅਧੀਸ ਹੈ ਅਦੇਸਲ ਅਲੇਖ ਹੈ ਅਮੇਸਲ ਅਭੇਖ ਹੈ ਜੀਮੀਨਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਅਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੁਣ ਮਨ ਪ੍ਰਣਾਮ ਗੁਣਗਣ ਮੁਦਾਮ ਅਰਪਰ ਅਗੰਜ ਹਰ ਨਰ ਪ੍ਰਭੰਜ ਅਣਗਣ ਪ੍ਰਣਾਮ ਮੁਣ ਮਨ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ ਅਨੁਭਵ ਅਨਾਸ ਮੁਣ ਮਨ ਪ੍ਰਕਾਸ਼ ਗੁਣਗਣ ਪ੍ਰਣਾਮ ਜਲ ਥਲ ਮੁਦਾਮ ਅਣਸਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਣਭਵ ਅਨਾਸ ਧ੍ਰਿਤ ਧਰ ਧੁਰਾਸ ਆ ਜਾਣ ਬਾਹੋ ਏਕੈ ਸਦਾਹੋ ਓ ਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਾਰੇ ਅਕਾਲ ਘਰ ਘਰ ਪ੍ਰਣਾਮ।

ਮਹੰਤ ਹਰੀ ਬੋਲ ਮਨਾ ਛੰਦ ਤੁਆ ਪ੍ਰਸਾਦ ਕਰੁਣਾਲਿਅ ਹੈ ਅਰਕਾਲਿਅ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਧ੍ਰਿਤ ਕੇ ਧਾਰਨ ਹੈ ਜਾਗ ਕੇ ਕਾਰਨ ਹੈ ਮਨ ਮਾਨਿਅ ਹੈ ਜਗ ਜਾਨਿਅ ਹੈ ਸਰਬੰਭਰ ਹੈ ਸਰਬੰਕਰ ਹੈ ਸਰਬ ਪਾਸਿਅ ਹੈ ਸਰਬਨਾਸਿਅ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸਵੰਬਰ ਹੈ ਕਰੁਣਾਲਿਅ ਹੈ ਨ੍ਰਿਪ ਨਾਇਕ ਹੈ ਸਰਵਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪਤਾਪਣ ਹੈ ਜਪ ਜਾਪਣ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਣ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸੁ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਭਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਦ੍ਰਿਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰਗ ਕਰੀਅੰਗ ਕਰੀ ਮੁਲ

ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋਊ ਨਾ ਦੇਖਿਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਣ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਮਾਨ ਸਵਾਣ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਣ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਣ ਮਲਿਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਿਕ ਅਨੇਕ ਸੋ ਏਕ ਦਿਵਿਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈਵ ਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਤਪ ਜੌਨ ਤ੍ਰਿਲੋਕ ਰਾਜ ਕਰੇਂਗੇ ਕੋਟ ਸਨਾਨ ਗਜਾਤਿਕ ਦਾਨ ਅਨੇਕ ਸੁਅੰਬਰ ਸਾਜ ਵਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਵਗ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਸ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਣ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਿਛਾਂਹ ਕੋ ਸੀਸ ਨਿਵਾਇਓ ਕਉ ਵਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਅਮਰੇ ਦੁਖ ਸਵੈ ਤੁਮ ਘਾਵ ਹੋ ਆਪ ਹਾਥ ਦੈ ਮਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਨ ਕਉ ਆਜ ਸੰਗ੍ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹੱਥ ਦੈ ਮੁਝੈ ਉਭਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ ਰਾਖ ਲਿਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੈ ਜਸ਼ਨ ਉਪਜਾਇਓ ਆਦਿ ਅੰਤ ਇੱਕ।

ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝਿ ਉਚਾਰੈ, ਤੁਮ ਸਭ ਹੀਤੇ ਰਹਤ ਨਿਰਾਲਮ, ਜਾਨਤ ਬੇਦ ਭੇਦ ਅਰਿਆਲਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਦਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਣਵਾਰੀਆ। ਏਸ ਨੋ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੂਕ ਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਜਨ ਸਾਰਿਆ। ਅੰਦਰੋਂ ਜਿਨਕਾ ਮੋਹੋਂ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਾਮੇ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਣ ਜਾਨੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੇ ਉਪਾਏ, ਇੱਕ ਵੇਖ ਪਰਸਣ ਆਇਆ। ਲਵ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋਂ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਬਿਖ ਮਾਰਗ ਚੱਲਣਾ, ਲਵ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲੈ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ।
ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ, ਜਿਨ ਤੁਰਹੋਂ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਿਤ ਸੰਗਤ ਸਵਾਈਆ। ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਜ ਨਾ ਉਪਜੈ, ਬਿਨ ਸਹਜੈ ਸਹਸਾ ਨਾ ਜਾਏ, ਨਾ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜੀਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰ ਸਿਓ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਜ ਉਪਜੈ, ਇਹ ਸਹਸਾ ਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ, ਫਿਰਹਿ ਜਿਓ ਬੇਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨਿਆ ਵਰ ਨਾ ਜਾਣੈ ਕੋਏ, ਕਹੈ ਨਾਨਕ ਸੁਣਹੋ ਸੰਤਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁਛੋ ਵਿਵੇਕਿਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਪਾਏ ਕਹਿ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ, ਸਿਉਂ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸਨੋ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਏ ਵਡਦਾਤਾ ਜੇ ਅਗਣ ਮਹਿ ਆਹਾਰ ਪਹੁੰਚਾਵੇ। ਉਸ ਨੋ ਕਿਹੋ ਪੋਹੈ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕੇ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮਹੋ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋ, ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੌਂਪੀਐ, ਵਿੱਚ ਉਹ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗ, ਤੇ ਨਾਕੇ ਨਾਨਕਾ ਜਿਨ ਹਰ ਪੱਲੇ ਪਾਏ।
ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਓ ਲਾਹਾ, ਖਟਿਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ, ਜਿਨ ਹਰਿ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅੰਦਰਸ ਸਭ ਵੀਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ, ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਹ ਪਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਣ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮਹਿ ਜੋ ਧਰੀ, ਹਰ ਬਿਣੇ ਅਵਰ ਨਾ ਦੇਖੋ ਕੋਈ, ਹਰ ਬਿਣੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਣੇ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸਾਚੇ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ, ਕਿਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵਨਿਧ, ਤਿਸਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹਿ ਜਾਤ ਦੁਭਾਵਹਿ, ਗੁਰਮੁਖ ਜਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ, ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ।

ਬਿਣਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਸ਼ੁਕਰਾਨਾ ਹੈ ਆਪ ਜੀ ਦਾ। ਆਪ ਜੀ ਨੇ ਕਿਰਪਾ ਕੀਤੀ ਮਹਾਰਾਜ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕਰਨੇ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਨਵਾਂ ਦਿਨ, ਅੰਮ੍ਰਿਤ ਵੇਲਾ, ਨਵੇਂ ਜਨਮ ਦੇ ਸਮਾਨ ਹੈ ਔਰ ਗੁਰੂ ਨੇ ਰਹਿਮਤ ਕਰਕੇ ਪੁੱਛਿਆ ਸੀ ਮਹਾਰਾਜ, ਗੁਰੂ ਦੇ ਚਰਨਾਂ ਵਿੱਚ ਕਿਹੜੇ ਵੇਲੇ ਪੁਕਾਰ ਸੁਣੀ ਜਾਂਦੀ ਹੈ? ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ। ਉਦਾਹਰਣ ਦਿੱਤੀ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ, ਮੇਘਾਂ ਨੂੰ ਫੁਰਮਾਨ ਹੋਆ ਵਰਸੋ ਕਿਰਪਾ। ਗੁਰੂ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰਨ ਦਾ ਸਮਾਂ, ਬੈਠਣ ਦਾ ਸਮਾਂ, ਮਨ ਦੀ ਇਕਾਗਰਤਾ ਦਾ ਸਮਾਂ ਅਤਿ ਚੰਗੇ ਭਾਵ ਹੋਣ ਫਿਰ ਮਿਲਦਾ। ਔਰ ਅੱਜ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਨਾਂ ਲਿਆ ਹੀ ਸਰੂਰ ਆ ਜਾਂਦਾ ਹੈ ਸਾਸਨ, ਜਿਨ੍ਹਾਂ ਨੂੰ 8 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਘੁੱਟ ਕੇ ਕਲੇਜੇ ਨਾਲ ਲਾ ਲਿਆ। ਅੱਠ ਸਾਲ ਦੀ ਉਮਰ ਦੇ ਵਿੱਚ ਐਸੀ ਮਿਹਰ ਦੀ ਨਦਰ ਕੀਤੀ, ਐਸਾ ਘੁੱਟ ਕੇ ਕਲੇਜੇ ਨਾਲ ਲਾਇਆ, ਹਿਰਦੇ ਨਾਲ ਲਾਇਆ, 6 ਪਾਤਸ਼ਾਹੀਆਂ ਦੇ ਦਰਸ਼ਨ ਹੋਣੇ ਔਰ 6 ਪਾਤਸ਼ਾਹੀਆਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ ਸਾਸ। ਔਰ 125 ਸਾਲ ਦੀ ਉਮਰ, ਜਿਹਦੇ ਵਿੱਚੋਂ 113 ਸਾਲ ਗੁਰੂ ਦੇ ਚਰਨਾਂ ਵਿੱਚ ਜੀਵਨ ਸਫਲ ਕਰ ਦਿੱਤਾ ਸਾਸ। ਅਤੇ ਅੰਤਿਮ ਸਮੇਂ ਕੀ ਕਹਿ ਰਹੇ ਨੇ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ? ਮਹਾਰਾਜ ਕਹਿੰਦੇ, ਦੱਸੋ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ? ਦੋਵੇਂ ਹੱਥ ਜੋੜ ਕੇ ਕਹਿ ਰਹੇ ਨੇ, ਮਹਾਰਾਜ ਮੇਰੇ ਕੋਲ ਕੋਈ ਭੁੱਲ ਹੋਵੇ ਤਾਂ ਮੈਨੂੰ ਮਾਫ਼ ਕਰ ਲੈ। ਮੇਰੇ ਕੋਲ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ। ਐਸੀ ਹੈ ਗੁਰੂ ਨਾਨਕ ਦੇ ਘਰ ਦੀ ਬਣਿਆ, ਜਿਹੜਾ ਹਿਰਦਾ ਇੱਥੇ ਆ ਕੇ ਸਮਰਪਿਤ ਹੋ ਗਿਆ, ਗੁਰੂ ਲੋਕ ਵੀ ਸਵਾਰ ਦਿੰਦੇ ਨੇ ਤੇ ਪਰਲੋਕ ਵੀ ਸਵਾਰ ਦਿੰਦੇ ਨੇ। ਕਿੱਡੇ ਮਾਣ ਵਾਲੀ ਗੱਲ ਹੈ, ਕਿੱਡੀ ਖੁਸ਼ੀ ਵਾਲੀ ਗੱਲ ਹੈ, ਪਰਮਾਤਮਾ ਦਾ ਮਾਰਗ ਗੁਰੂ
10 ਗੁਰੂ ਸਾਹਿਬਾਨਾਂ ਦੇ ਅਸਥਾਨ ਬਣੇ ਨੇ ਤੇ ਜਿਹੜੇ ਹਿਰਦੇ ਗੁਰੂ ਦੇ ਚਰਨਾਂ ਨਾਲ ਜੁੜੇ, ਜਿਨ੍ਹਾਂ ਨੇ ਗੁਰੂ ਦੀਆਂ ਚਰਨਾਂ ਵਿੱਚ ਸੇਵਾ ਕੀਤੀ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹਨਾਂ ਦੇ ਅਸਥਾਨ ਵੀ ਬਣ ਗਏ। ਗੁਰੂ ਦੇ ਚਰਨਾਂ ਵਿੱਚ ਤਾਂ ਆਇਆ ਖਾਲੀ ਝੋਲੀਆਂ ਭਰਦੀਆਂ ਨੇ, ਜਿਹੜੇ ਗੁਰੂ ਦੀਆਂ ਚਰਨਾਂ ਵਿੱਚੋਂ ਨਵਾਜੇ ਗਏ, ਉਹਨਾਂ ਦੀਆਂ ਚਰਨਾਂ ਵਿੱਚ ਵੀ ਜਿਹੜੇ ਗਏ, ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ, ਭੀੜ ਬਾਬਾ ਬੁੱਢਾ ਸਾਹਿਬ। ਅੱਜ ਵੀ ਮਾਤਾ ਗੰਗਾ ਜੀ ਗਏ, ਮਿੱਸੇ ਪ੍ਰਸ਼ਾਦੇ ਲੈ ਕੇ, ਝੋਲੀਆਂ ਭਰ ਕੇ ਆਏ, ਅਤੇ ਅੱਜ ਵੀ ਜਿਹੜਾ ਹਿਰਦਾ ਟੋਕਰੀ ਸਿਰ 'ਤੇ ਰੱਖ ਕੇ ਅਤੇ ਮਿੱਸੇ ਪ੍ਰਸ਼ਾਦੇ ਘਰੋਂ ਤਿਆਰ ਕਰਕੇ ਚੱਲਦਾ ਹੈ ਨਾ, ਅਤੇ ਉਹ ਖਾਲੀ ਮੁੜ ਕੇ ਵਾਪਸ ਨਹੀਂ ਆਉਂਦਾ, ਅੱਜ ਵੀ ਝੋਲੀਆਂ ਭਰ ਰਹੀਆਂ ਨੇ। ਕਿਉਂ? ਕਿਉਂਕਿ ਗੁਰੂ ਨਾਨਕ ਮਹਾਰਾਜ, ਨਾਨਕ ਨਿਰੰਕਾਰੀ ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਹਿਰਦੇ ਨੂੰ ਘੁੱਟ ਕੇ ਕਲੇਜੇ ਦੇ ਨਾਲ ਅੱਜ ਵੀ ਲਾਇਆ ਹੋਇਆ ਹੈ ਸਤਸੰਗ। ਔਰ ਠੀਕ 9 ਵਜੇ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ, ਸਲੋਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਆਰੰਭ ਹੋਣਗੇ, ਉਪਰੰਤ ਦੀਵਾਨ ਸਜਣਗੇ। ਸਜੇ ਹੋਏ ਦੀਵਾਨਾਂ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੋਂ ਨਿਵਾਜੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਦਿੱਤਾ, ਗਿਆਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਗੁਰੂ ਦੀਆਂ ਪਿਆਰੀਆਂ ਲਾਡਲੀਆਂ ਫੌਜਾਂ ਆਪ ਜੀ ਨੂੰ 11:30 ਵਜੇ ਤੋਂ ਲੈ ਕੇ 1 ਵਜੇ ਤੱਕ ਢਾਡੀ ਵਾਰ, ਗੁਰ ਇਤਿਹਾਸ, ਗੁਰੂ ਘਰ ਦੀਆਂ ਵਡਿਆਈਆਂ ਗੁਰੂ ਦੇ ਚਰਨਾਂ ਨਾਲ ਜੋੜਨਗੇ ਜੀ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਸਕੀ ਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਪਾਇਆ ਸਤਿਗੁਰ ਵਿੱਚ ਆਪ ਰੱਖੀ ਹੁਣ ਕਰ ਪ੍ਰਗਟ ਆਖ ਸੁਣਾਇਆ।

ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਿਹਾਲੀਐ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਫੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਜਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ ਆਪ ਜੀ ਦਾ ਕੁਟਾਨ ਕੋਟ ਧੰਨਵਾਦ ਸ਼ੁਕਰ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ

ਸ਼ਬਦ ਚੌਂਕੀ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ ਅੱਗੇ ਤੋਂ ਸਤਿਬਾਣੀ ਪੜ੍ਹਨ ਸੁਣਨ ਦਾ ਬਲ ਉੱਦਮ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾਂ ਮਈ ਕੜਾਹ ਪ੍ਰਸ਼ਾਦ

ਜੱਪੇ ਦਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਪਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਸਤਿਗੁਰੂ ਜੀ ਆਪ ਆਪਣੇ ਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਕੋਸ਼ਿਸ਼ ਕਰਨੀਆਂ, ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ, ਸਤਿਗੁਰੂ ਜੀ ਆਪ ਆਪਣੀਆਂ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾਲਤਾ ਕਰੋ, ਕਿਰਪਾ ਕਰੋ ਜੋ ਕਾਰਜ ਚੱਲ ਰਹੇ ਹਨ ਕਾਰਜਾਂ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣਾ, ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ਪ੍ਰੇਮ ਸੁਹਾ ਧਨੀ ਸੋ

ਵਿਕਤ ਸੁਨਾ ਪੇਖ ਭੁੱਲਣੇ ਬਿੱਠੇ ਨਗਰ ਗੰਧਰਵ ਜਿੰਨੀ ਸੱਚ ਰਾਧਿਆ ਨਾਨਕ ਮਨ ਤਨ ਭਾਵ ਪਤਿਤ ਉਦਾਰਨ ਪਰ ਬ੍ਰਹਮਾ।

ਦੂਜੇ ਭਾਵੇ ਨਾਨਕਾ ਵਹਿਣ ਡੰਦੜੀ ਦਾਰ ਤੇ ਹਟੜੇ ਬਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰ ਦਿਨ ਲੱਦਿਆ ਸੇ ਸਤੜੇ ਪਸਾਰ ਪੰਥਾ ਪ੍ਰੇਮ ਨਾ ਜਾਣਾ ਈ ਭੂਲੀ ਫਿਰ ਗਵਾਰ ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਦਿਆਰ।

ਨਾਨਕ ਨੇ ਕਰਮ ਤਿਤਿਰ ਮੂਲ ਨਾ ਥੁੜੀਂਦਾ ਜੇ ਤੇਰੇ ਆਪ ਕਿਰਪਾ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਾਨ ਮਾਲ, ਖੰਭ ਕੰਧੜੇ ਜੇ ਲਹਾਂ ਘਿੰਨਾ ਸਾਵੀ ਤੂਲ, ਤਨ ਜੜਾਈ ਆਪਣਾ ਲਹਾਂ ਸੁਸੱਜਣ ਢੋਲ।

ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ। ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਦੇਸਾਂ ਪ੍ਰਦੇਸਾਂ ਵਿੱਚ ਪੜਦੇ ਕੱਜਣੇ, ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ, ਗੁਰੂ ਕੇ ਲੰਗਰ ਹਾਜ਼।

ਕਿਰਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀਓ। ਕਿਰਪਾ ਕਰਨੀ ਸਮੂਹ ਸੰਗਤਾਂ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਓ। ਸਭ ਸੰਗਤਾਂ ਦੀਆਂ ਖਾਲੀ ਝੋਲੀਆਂ ਭਰਨੀਆਂ, ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਜੀਓ। ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ

ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ

0: एक ओंकार सतनाम करता पुरख
1: दसां पातशाहां दे आत्मिक स्वरूप धन धन साहिब श्री गुरु ग्रंथ साहिब पातशाह महाराज जी की निघी गोद विच जुड़ बैठी गुरु प्यारी गुरु सतकारी साध संगत सतगुरु जी की बख्शी फतेह की सांझ पाओ सारे माई भाई एक बार आखण ते बोलो जी वाहिगुरु जी का खालसा वाहिगुरु जी की फतेह। सतगुरु जी की पार बख्शिश रहमत हुई है जो एतवार के विशेष दवाना महाराज जी की निघी गोद में सानू सब नू बैठन का सुभाग सतगुरु जी ने बख्शिश किया है। साहब श्री गुरु ग्रंथ साहिब पातशाह महाराज जी रहमत करे आप समुची साध संगत की हाजरी अपने दर प्रवान करे आप जी का चलिया होया एक एक कदम सतगुरु जी लेखे विच लाउण सभना नू अपने दरों घरों गुरसिखी जीवन सेवा सिमरन की दात बख्श के कृतार्थ करन। गुरु प्यारियो अज दा ये पावन पवित्र दिहाड़ा उस ब्रह्म ज्ञानी तत्वेते त्रैदर्शी महापुरख संत बाबा बुढ़ा साहिब जी उन्हां दे पास जदों गुरु अर्जन देव पातशाह महाराज जी दे महल माता गंगा जी बीड़ बाबा बुढ़ा साहिब जी दी धरती ते पुत्र दी जाचना वास्ते अरदास बेनती कराउण लई उन्हां दे दर ते पहुँचे सन वो दिहाड़ा वो जोड़ मेला अपने गुरु घर विखे बड़ी श्रद्धा भावना ते उत्साह दे नाल समुचियां साध संगतां वल्लों रल के जिहड़ा मनाया जा रहा है। विद्वानां दे बाबा बुढ़ा साहिब जी दे बाबत किए हुए बचन है कहिंदे ए सिखी को बोहत भारा भवजल ते करे नस्तारा। ये वर जिहड़े है बाबा बुढ़ा साहिब जी नूं आदि सतगुरु जगत गुरु बाबा उन्हां ने 1539 दे विच जदों धाणक रूप धार के जंगलों के बच्चे महाराज जी चले सन तो बाबा बुढ़ा साहिब जी तो गुरु अंगद देव पातशाह महाराज जी पिछे पिछे जा रहे सन तो उदों उन्होंने कहा सी वापस चल जाओ अपने घर में सारी दुनिया जिहड़ी है कुछ ना कुछ प्राप्त करके लै गई है तुसीं भी चले जाओ। तो कहिंदे महाराज जी तुहाडे तो बिना मेरा कोई होर है ही नहीं है मैं जावां कित्थे। कहिंदे फिर भी ना मनण ते बाबा बुढ़ा साहिब जी दे मोहरां दे विच एक छोटा जो निकट गुरु नानक देव पातशाह दे हत्थ विच फड़िया होया सी वो उन्हां दे मोहरां विच मारिया सी और बाबा बुढ़ा साहिब जी फिर भी उत्थे खड़े रहे सी। ते दूजे पल बाबा बुढ़ा साहिब जी नूं सतगुरु गुरु नानक देव पातशाह महाराज जी ने अपने सीने ला के ये वर दिता सी कि बुढ़िया तेरे तो ओले कदे ना होसा। बड़ियां रहमतां जिहड़ियां है उस ब्रह्म ज्ञानी ने सतगुरु गुरु नानक देव जी दे छे रूपां दे विच जिहड़ी है उस जोत तों प्राप्त कीतियां। सतगुरु जी का बचन आप हुणे पढ़दे हटे आप जो 12 दे वधीक बाणी है गुरसिखी भाणा मन्निया गुरपूरा पार लंघाए गुरसिखां की हर धूड़ दे हम पापी भी गत पाए। गुरु प्यारियो जिन्हां ना बिसरे नाम सेक नेहिया भेद ना जाणो मूल साई जेहिया ब्रह्म ज्ञानी पुत्रां दे दानी। बाबा बुढ़ा साहिब जी का जो ये पावन पवित्र दिहाड़ा अज पंजाब की धरती ते बीड़ बाबा बुढ़ा साहिब जी दे गुरु प्यारे उह धरती ते तिल सुट्टण नूं भी जगह नहीं है 6, 7 और 8 का प्रोग्राम जिहड़ा है उत्थे बीड़ बाबा बुढ़ा साहिब जी विखे हो रहा है पर पिछले 1-2 दिनों तो उत्थे इन्ना रश है इन्नी साध संगत जिहड़ी मिस्से प्रशादे गंढे दे नाल बीबियां जिहड़ियां जिन्हां दे पास औलाद नहीं है बच्चा नहीं है उस धरती से बाबा बुढ़ा साहिब जी के पासों अज भी गुरु प्यारे श्रद्धा भावना के नाल जिहड़ियां वो मनोकामना है वह सतगुरु जी अज भी बख्शिशा करके ब्रह्म ज्ञानी के किए हुए बचन जिहड़े है अज भी पूरे कर रहे हैं। जे आस्था है भावना है श्रद्धा है गुरु प्यारे बहुत बड़े भाग हैं जो आपां अपने महापुरखों के जिहड़े ये गुरपुरब ये किए हुए जो उन्होंने परोपकार है आपां अपने गुरु घर विखे मना रहे हैं। 1-2 सूचनावां हन एक तो माता साहब देवा जो खालसे की माता है उन्हों का जो अपने गुरु घर विखे पर्व मनाया जा रहा है 30 अक्तूबर खंड पाठ गुरु घर विखे जोड़े प्रारंभ होने हैं जिन्हों के भोग जोड़े है 1 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ। ਬਾਹਰ ਲੋਬੀ ਦੇ ਵਿੱਚ ਸੇਵਾਦਾਰਾਂ ਦੀ ਟੀਮ ਜਿਹੜੀ ਹੈ ਉਹ ਮਾਇਆ ਜਿਹੜੀ ਇਕੱਠੀ ਕਰ ਰਹੀ ਹੈ ਔਰ ਆਪ ਜੀ ਨੂੰ ਸੁਨੇਹਾ ਦੇ ਰਹੀ ਹੈ ਕਿ ਜ਼ਰੂਰ ਭਾਈ ਮਾਤਾ ਸਾਹਿਬ ਕੌਰ ਜੋ ਖਾਲਸੇ ਦੀ ਮਾਤਾ ਹੈ ਉਹਨਾਂ ਦੇ ਜਨਮ ਦਿਹਾੜਾ ਆਪਾਂ ਆਪਣੇ ਗੁਰੂ ਘਰ ਵਿਖੇ ਮਨਾਉਣਾ ਹੈ। ਸਭ ਸੰਗਤਾਂ ਨੇ ਜਿਹੜੀਆਂ ਹਾਜ਼ਰੀਆਂ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ 'ਤੇ ਆਪਣੇ ਗੁਰੂ ਘਰ ਵਿਖੇ ਅਖੰਡ ਪਾਠਾਂ ਦੀ ਲੜੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ, 11 ਅਖੰਡ ਪਾਠ ਜਿਹੜੇ ਪ੍ਰਾਰੰਭ ਹੋਣੇ ਹਨ ਲੜੀ ਦੇ ਵਿੱਚ, ਜਿਹਦੇ ਵਿੱਚ 2 ਅਖੰਡ ਪਾਠ ਜਿਹੜੇ ਹੈ ਉਹ ਹਜੇ ਉਹਨਾਂ ਦੀ ਸੇਵਾ ਬਾਕੀ ਹੈ। 1 ਦੀ ਡੇਟ ਜਿਹੜੀ ਹੈ 9 ਨਵੰਬਰ ਤੋਂ 11 ਨਵੰਬਰ ਹੈ ਔਰ ਦੂਸਰੀ ਜਿਹੜੀ ਡੇਟ ਅਵੇਲੇਬਲ ਹੈ ਉਹਦੀ ਡੇਟ ਹੈ 24 ਤੋਂ 26 ਨਵੰਬਰ। ਇਹ ਵੀ ਜਿਹੜੀ ਸੇਵਾ ਆਪ ਜੀ ਨੇ ਜ਼ਰੂਰ ਜਿਹੜੀ ਹੈ ਨੋਟ ਕਰਨ ਦੀ ਕਿਰਪਾਲਤਾ ਕਰਨੀ। 8 ਨਵੰਬਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਪੁਰਬ ਆ ਰਿਹਾ ਹੈ, ਜਿਸ ਵਿੱਚ ਸੇਵਾਦਾਰਾਂ ਵੱਲੋਂ 3 ਰੰਗ ਦੀਆਂ ਜੋ ਦਸਤਾਰਾਂ ਹਨ ਗੁਰੂ ਘਰ ਦੇ ਵਿੱਚ ਸਜਾਈਆਂ ਜਾਣਗੀਆਂ, ਕੇਸਰੀ ਔਰ ਜੋ ਬਸੰਤੀ ਅਤੇ ਬਲੂ ਕਲਰ ਦੀ, 3 ਤਰ੍ਹਾਂ ਦੀਆਂ ਦਸਤਾਰਾਂ ਹੈ ਗੁਰਮੁਖ ਪਰਿਵਾਰਾਂ ਬੱਚਿਆਂ ਵੱਲੋਂ ਰਲ ਮਿਲ ਕੇ ਜਿਹੜੀਆਂ ਹੈ ਉਹ ਸਜਾਈਆਂ ਜਾਣਗੀਆਂ। ਜਿਨ੍ਹਾਂ ਦੇ ਵੀ ਦਸਤਾਰ ਜਿਹੜੀ ਸਜਾਉਣੀ ਹੋਵੇ ਜ਼ਰੂਰ ਉਹ 1 ਅਤੇ 8 ਨਵੰਬਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਪੁਰਬ 'ਤੇ, 1 29 ਨਵੰਬਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ 'ਤੇ 2 ਦਿਨ ਇਹਦੀ ਦਸਤਾਰਾਂ ਦੀ ਜਿਹੜੀ ਸੇਵਾ ਹੈ ਉਹ ਗੁਰੂ ਘਰ ਵਿਖੇ ਹੋਣੀ ਹੈ। 12 ਤੋਂ 18 ਅਕਤੂਬਰ ਗਿਆਨੀ ਹਰਬਨ ਸਿੰਘ ਜੀ ਅਲਬਰ ਵਾਲੇ ਜਿਹੜੇ ਆਪਣੇ ਗੁਰੂ ਘਰ ਵਿਖੇ ਵਿਸ਼ੇਸ਼ ਤੌਰ 'ਤੇ ਗੁਰਸ਼ਬਦ ਦੀ ਕਥਾ ਦੀ ਹਾਜ਼ਰੀ ਭਰ ਰਹੇ ਹਨ, ਉਹ ਵੀ ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ, ਬਹੁਤ ਉਹਨਾਂ 'ਤੇ ਵੀ ਸਤਿਗੁਰ ਜੀ ਦੀ ਕਿਰਪਾ ਹੈ। ਗਿਆਨੀ ਹਰਬਨ ਸਿੰਘ ਜੀ ਅਲਬਰ ਵਾਲੇ ਉਹਨਾਂ ਨੇ ਗੁਰਸ਼ਬਦ ਦੀ ਕਥਾ ਜਿਹੜੀ ਹੈ 1 ਹਫ਼ਤਾ ਆਪਣੇ ਗੁਰੂ ਘਰ ਵਿਖੇ ਕਰਨੀ ਹੈ। ਅੱਜ 11:30 ਤੋਂ ਤਕਰੀਬਨ 1 ਵਜੇ ਤੱਕ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ 'ਤੇ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ, ਉਹਨਾਂ ਨੇ ਜੋ ਕੱਲ੍ਹ ਸ਼ਾਮ ਦੇ ਦੁਆਨਾਂ ਵਿੱਚ ਵੀ ਘੰਟਾ ਸਵਾ ਘੰਟਾ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਿਰਤਾਰਥ ਕੀਤਾ ਸੀ, ਕਵੀਸ਼ਰੀ 11:12 ਗਾ ਕੇ ਸਿੱਖ ਇਤਿਹਾਸ ਸੁਣਾ ਕੇ, ਅੱਜ ਵੀ ਉਹਨਾਂ ਨੇ 11:30 ਵਜੇ ਤੋਂ 1 ਵਜੇ ਤੱਕ ਹਾਜ਼ਰੀ ਭਰਨੀ ਹੈ। ਗੁਰੂ ਪਿਆਰਿਓ ਗੁਰੂ ਅੰਗਦ ਦੇਵ ਖਾਲਸਾ ਸਕੂਲ ਜਿਹੜਾ ਹੈ ਉਹਦੇ 12:30 ਵਜੇ ਸਮਾਪਤੀ ਹੋਣੀ, ਉਹ ਤੋਂ ਬਾਅਦ ਬੱਚੇ ਜਿਹੜੇ ਆ ਬਾਹਰ ਰਾਈਟ ਪਾਸੇ ਪਾਰਕਿੰਗ ਦੇ ਵਿੱਚ ਉਹਨਾਂ ਦੇ ਲਈ ਸੇਵਾਦਾਰਾਂ ਵੱਲੋਂ ਜੰਪਰ ਵਗੈਰਾ ਔਰ ਸੰਤਰੇ ਦੇ ਜੂਸ, ਤਰ੍ਹਾਂ ਤਰ੍ਹਾਂ ਦੇ ਪਕਵਾਨ, ਪੀਜ਼ਾ, ਆਈਸਕ੍ਰੀਮ, ਪੌਪਕਾਰਨ ਜਿਹੜੇ ਹੈ ਉਹ ਬੱਚਿਆਂ ਨੂੰ ਦਿੱਤੇ ਜਾਣੇ ਹੈ। ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਵਿਖੇ ਅਖੰਡ ਪਾਠ ਪ੍ਰਾਰੰਭ ਹੋਇਆ 30-31 ਅਤੇ 1 ਨਵੰਬਰ ਨੂੰ ਭੋਗ ਪੈਣਗੇ। ਬਾਹਰ ਸੇਵਾਦਾਰਾਂ ਦੀ ਟੀਮ ਜਿਹੜੀ ਹੈ ਉਹ ਮਾਇਆ ਕਲੈਕਟ ਕਰ ਰਹੀ ਹੈ, ਜ਼ਰੂਰ ਉਹਦੇ ਵਿੱਚ ਹਿੱਸਾ ਲੈ ਕੇ ਆਪ ਜੀ ਨੇ ਆਪਣੇ ਭਾਗ ਵੱਡੇ ਜਿਹੜੇ ਹੈ ਉਹ ਕਰਨ ਦੀ ਸੇਵਾ ਕਰਨੀ। ਆਓ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਜੋ ਤਕਰੀਬਨ 11:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ, ਉਪਰੰਤ ਜਿਹੜਾ ਹੈ ਕਵੀਸ਼ਰੀ ਜਥਾ ਆਪਣੇ ਪਾਸ ਪਹੁੰਚਿਆ ਹੋਇਆ ਉਹਨਾਂ ਨੇ ਹਾਜ਼ਰੀ ਭਰਨੀ ਹੈ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਨੀ ਸੇਵਾ ਪ੍ਰਵਾਨ ਕਰਨੀ ਜੀ ਪੁਲਟਕ ਦੀ ਖਿਮਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜੋ ਜੋ ਕਥੇ ਸੁਣੇ ਹਰ ਕੀਰਤਨ, ਤਾਂ ਕੀ ਦੁਰਮਤ ਨਾਸ। ਬਹੁਤ ਹੀ ਰਸਭਿੰਨਾ ਕੀਰਤਨ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਗੁਰੂ ਪਿਆਰਿਓ, ਬਹੁਤ ਵੱਡੇ ਭਾਗ ਹਨ ਜੋ ਆਪਾਂ ਆਪਣੇ ਗੁਰੂ ਘਰ ਵਿਖੇ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਉਸ ਮਹਾਨ ਪੁਰਖ ਤੱਤ ਬੇਤੇ ਤ੍ਰੈਦਰਸੀ ਬ੍ਰਹਮ ਗਿਆਨੀ ਜਿਨ੍ਹਾਂ ਬਾਬਤ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਹੈ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ। ਉਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜੋ ਮਾਤਾ ਗੰਗਾ ਜੀ ਜਦੋਂ ਉਹਨਾਂ ਦੇ ਪਾਸ ਪੁੱਤਰ ਦੀ ਦਾਤ ਲੈਣ ਵਾਸਤੇ ਪਹੁੰਚੇ ਹੈ, ਉਹ ਦਿਹਾੜਾ ਆਪਾਂ ਜੋੜ ਮੇਲਾ ਆਪਣੇ ਗੁਰੂ ਘਰ ਵਿਖੇ ਮਨਾ ਰਹੇ ਹਾਂ। ਗੁਰੂ ਪਿਆਰਿਓ, ਇੱਕ ਦੋ ਸੂਚਨਾਵਾਂ ਹਨ। ਜੋ ਅਖੰਡ ਪਾਠਾਂ ਦੀ ਲੜੀ ਗੁਰੂ ਨਾਨਕ ਦੇਵ ਪਾਤਸ਼ਾਹ ਆਦਿ ਸਤਿਗੁਰੂ ਜਗਤ ਗੁਰੂ ਬਾਬਾ ਜਾਹਰਾ ਪੀਰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖ ਕੇ ਗੁਰੂ ਘਰ ਵਿਖੇ ਸ਼ੁਰੂ ਹੋਣ ਜਾ ਰਹੀ ਹੈ, ਉਸ ਲੜੀ ਦੇ ਵਿੱਚ ਇੱਕ ਅਖੰਡ ਪਾਠ ਜਿਹੜਾ ਸਿਰਫ ਬਾਕੀ ਜਿਹੜਾ ਬਚਿਆ ਹੈ, 9 ਤੋਂ 11 ਡੇਟ ਹੈ ਉਹਦੀ, ਨਵੰਬਰ। ਜੇ ਕਿਸੇ ਵੀ ਸਤਸੰਗ ਦੇ ਮੈਂਬਰ ਨੂੰ ਇਹ ਸੇਵਾ ਚਾਹੀਦੀ ਹੋਵੇ, $2000 ਭੇਟਾ ਹੈ। ਆਪ ਜੀ ਇਹ ਸੇਵਾ ਜਿਹੜੀ ਹੈ ਦਾਸਾਂ ਦੇ ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ। ਦੂਸਰੀ ਬੇਨਤੀ, ਜਿਵੇਂ ਪਹਿਲੇ ਦਾਸ ਨੇ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਖਾਲਸੇ ਦੀ ਮਾਤਾ ਮਾਤਾ ਸਾਹਿਬ ਦੇਵਾਂ ਮਾਤਾ ਸਾਹਿਬ ਕੌਰ ਜੀ, ਉਹਨਾਂ ਦਾ ਜੋ ਜਨਮ ਦਿਹਾੜਾ ਆਪਾਂ ਆਪਣੇ ਗੁਰੂ ਘਰ ਵਿਖੇ 1 ਨਵੰਬਰ ਨੂੰ ਮਨਾ ਰਹੇ ਹਾਂ। 30 ਅਕਤੂਬਰ ਨੂੰ ਅਖੰਡ ਪਾਠ ਗੁਰੂ ਘਰ ਵਿਖੇ ਪ੍ਰਾਰੰਭ ਹੋਣਗੇ, ਜਿਹਦੇ ਲਈ ਬਾਹਰ ਸੇਵਾਦਾਰ ਕੁਝ ਮਾਇਆ ਜਿਹੜੀ ਹੈ ਉਹ ਕਲੈਕਟ ਕਰ ਰਹੇ ਹਨ। ਜ਼ਰੂਰ ਉਹਦੇ ਵਿੱਚ ਵੀ ਤਿਲ ਫੁੱਲ ਆਪ ਜੀ ਨੇ ਭੇਟਾ ਕਰਕੇ ਜਾਣ ਦੀ ਕਿਰਪਾਲਤਾ ਕਰਨੀ। 2 ਅਖੰਡ ਪਾਠ ਜਿਹੜੇ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਪੁਰਬ ਜਿਹੜਾ ਆਪਾਂ ਆਪਣੇ ਗੁਰੂ ਘਰ ਵਿਖੇ ਮਨਾ ਰਹੇ ਹਾਂ, ਉਹ 6 ਨਵੰਬਰ ਤੋਂ 8 ਨਵੰਬਰ, ਉੱਦਣ ਨੂੰ ਵੀ ਸੇਵਾਦਾਰਾਂ ਵੱਲੋਂ ਦਸਤਾਰਾਂ ਦੀਆਂ ਜਿਹੜੀ ਸਟਾਲ ਥੱਲੇ ਲੱਗਣੇ ਆ, ਦਸਤਾਰਾਂ ਸਜਾਈਆਂ ਜਾਣਗੀਆਂ ਗੁਰੂ ਘਰ ਦੇ ਵਿੱਚ। ਔਰ ਜਗਤ ਗੁਰੂ ਬਾਬਾ ਜਾਹਰਾ ਪੀਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ 'ਤੇ ਵੀ 29 ਤਰੀਕ ਨੂੰ ਜਿਹੜਾ ਦਸਤਾਰਾਂ ਦੀ ਸੇਵਾ ਜਿਹੜੀ ਉਹ ਹੋਏਗੀ। ਮੈਂ ਹੁਣ ਬੇਨਤੀ ਕਰਾਂਗਾ ਸਾਡੇ ਗੁਰੂ ਘਰ ਦੇ ਸੈਕਟਰੀ ਭਾਈ ਗੁਰਨਾਮ ਸਿੰਘ ਜੀ, ਉਹ ਕੁਝ ਵਿਚਾਰ ਜਿਹੜੇ ਆ ਸੰਗਤ ਦੇ ਨਾਲ ਸਾਂਝੇ ਕਰਨਗੇ। ਉਪਰੰਤ ਜਿਹੜਾ ਆਪਾਂ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ, ਜਿਹੜੇ ਬਹੁਤ ਹੀ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਹੈ, ਉਹਨਾਂ ਨੇ ਫਿਰ 1.5 ਘੰਟੇ ਵਾਸਤੇ ਆਪ ਜੀ ਨੂੰ ਕਵੀਸ਼ਰੀ ਬਾਰਾਂ ਰਾਹੀਂ ਨਿਹਾਲ ਕਰਨਾ ਹੈ। ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦੇ ਹੋਏ ਗੁਰਬਾਣੀ ਦੇ ਨਾਲ ਜੁੜ ਰਹੇ ਹਾਂ। ਅੱਜ ਚੰਗੇ ਭਾਗ ਹੋਣ ਤਾਂ ਇਹ ਸਮਾਂ ਪ੍ਰਾਪਤ ਹੁੰਦਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਕੱਪੜਿਆਂ ਦੀ ਮੈਲ ਤਾਂ ਸਾਬਣ ਨਾਲ ਧੋ ਲਈਦੀ ਹੈ, ਮਨ ਦੀ ਮੈਲ ਸੰਗਤ ਦੇ ਵਿੱਚ ਆ ਕੇ ਧੋਲ ਜਾਂਦੀ ਹੈ। ਸੋ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਜ਼ਰੂਰੀ ਬੇਨਤੀਆਂ ਹਨ। ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ, ਜੋ ਜਿਹੜਾ ਸਾਡਾ ਲੰਗਰ ਹਾਲ ਹੈ ਉਹ ਪਿਛਲੇ ਕਾਫੀ ਮਹੀਨਿਆਂ ਤੋਂ ਬੰਦ ਪਿਆ ਹੈ। ਉਸ ਦੇ ਲਈ ਆਪ ਸਾਰੀਆਂ ਸੰਗਤਾਂ ਦਾ ਅਰਦਾਸ ਬੇਨਤੀ ਦਾ ਸਦਕਾ ਜਿਹੜਾ ਫਾਇਰ ਲਾਈਨ ਹੈ ਉਹ ਸਾਡੀ ਕੰਪਲੀਟ ਪੈ ਚੁੱਕੀ ਹੈ, ਅਤੇ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਜਲਦ ਹੀ ਇੰਸਪੈਕਸ਼ਨ ਹੋ ਜਾਏਗੀ। ਉਸ ਤੋਂ ਬਾਅਦ ਅਸੀਂ ਉਸਨੂੰ ਜਿਹੜਾ ਹੈ ਪੂਰਨਾ ਸ਼ੁਰੂ ਕਰ ਦਿਆਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਠੰਡ ਆਉਣ ਤੋਂ ਪਹਿਲਾਂ ਮੀਂਹ ਤੋਂ ਪਹਿਲਾਂ ਸਾਡਾ ਲੰਗਰ ਹਾਲ ਖੁੱਲ੍ਹ ਜਾਵੇ। ਸੋ ਮੇਰੀ ਆਪ ਸਾਰਿਆਂ ਦੇ ਹੀ ਚਰਨਾਂ ਵਿੱਚ ਬੇਨਤੀ ਹੈ ਵੀ ਸਾਰੇ ਹੀ ਅਰਦਾਸ ਕਰਿਆ ਕਰੋ। ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੈ, ਕਿਉਂਕਿ ਸੰਗਤ ਸਭ ਤੋਂ ਉੱਪਰ ਹੈ। ਅਸੀਂ ਤਾਂ ਤੁਹਾਡੇ ਦਾਸ ਹਾਂ, ਕੁੱਕਰ ਹਾਂ। ਤੁਸੀਂ ਸਾਨੂੰ ਸੇਵਾ ਦਿੱਤੀ ਹੈ, ਅਸੀਂ ਸੇਵਾ ਕਰ ਰਹੇ ਹਾਂ। ਇਹ ਤੁਹਾਡੇ ਆਸ਼ੀਰਵਾਦ ਦੇ ਨਾਲ, ਤੁਹਾਡੀਆਂ ਅਰਦਾਸਾਂ ਦੇ ਨਾਲ ਹੀ ਸਾਡਾ ਜਿਹੜਾ ਲੰਗਰ ਹਾਲ ਤੱਕ ਹੈ ਕਾਰਜ ਹੈ ਉਹ ਪੂਰਾ ਹੋਣਾ ਹੈ। ਸੋ ਆਪ ਜੀ ਜਦੋਂ ਵੀ ਸਵੇਰੇ ਨਿਤਨੇਮ ਵੇਲੇ ਰਹਿਰਾਸ ਸਾਹਿਬ ਵੇਲੇ ਜ਼ਰੂਰ ਅਰਦਾਸ ਬੇਨਤੀ ਕਰਿਆ ਕਰੋ, ਅਤੇ ਸਾਨੂੰ एक जेसी वास्ते साढ़े जड़े भैन भरा हैं उन्होंने रिक्वेस्ट की सी भाई जेसी बनानी है तो जिमें कि पिछले बुधवार समरा जी ने आप जी ने दस्या सी भी असी जेसी जड़ी है वह बना रहे हाँ। सो सारियां दे चरण विच भाई बेनती है जिहड़े भी कोई है इंट्रस्टड हैं जुडिशियल कमेटी के आने लई उस कमेटी नूं एप्लीकेशन दे सकते हैं। सो वी रिक्वेस्ट एवरी वन हू वॉज इंट्रस्टड टू द एप्लीकेंट फॉर द जुडिशियल कमेटी सो ही कैन सबमिट द एप्लीकेशन टू द कमेटी कमेटी कैन रिव्यू द एप्लीकेशन एंड स्टार्ट द प्रेस फॉर जुडिशियल कमेटी इन फ्यूचर। सो मेरी बेनती है भी जिन्होंने भी कोई एप्लीकेशन देनी है जुडिशियल कमेटी वास्ते वो दे सकता है ताँ कि कमेटी जड़ा है अपना प्रोसैस शुरू कर सके। हुण मैं थोड़े ज़्यादा श्वासों की पूंजी खराब ना करता होया इत्थे ही अपने विचार संकोचता हाँ। मैं बेनती करांगा ज्ञानी मैल सिंह जी चंडीगढ़ वालों वो आप जी ने गुरबाणी कीर्तन के नाल जोड़न। बाबा जी वाहिगुरु रोह विचार दे विच जिन्नी भी संगत बैठी है कोई भी रसना बांझी ना रहे हर ने फतेह का जवाब फतेह दे विच देना है। वाहिगुरु जी का खालसा
4: वाहिगुरु जी की फतेह वाहिगुरु जी
5: वाहिगुरु जी वाहिगुरु
4: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
5: ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
4: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਜੀ ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
0: ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
1: ਵਾਹਿਗੁਰੂ ਜੀ
0: ਵਾਹਿਗੁਰੂ ਜੀ ਵਾਹਿਗੁਰੂ।

0: ਤੇਰੀ ਕਵਣ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਕੋਟ ਬ੍ਰਹਿਮੰਡਾਂ ਦੇ ਮਾਲਕ ਸਰਕਾਰੇ ਕੋ ਲਾਲਮ ਲੋਕ ਪਰਲੋਕ ਦੇ ਸੁੱਖ ਦੇਣ ਵਾਲੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਖਤੇ ਜਿਗਰ ਮਾਂ ਗੁਜਰੀ ਦੇ ਲਾਲ ਹੇਮਕੁੰਡ ਤਪਸਵੀ ਮਹਾਬਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਜੀ ਨਾ ਰਹਿ ਸਭ ਆਈ ਭਾਈ ਫਤਿਹ ਦੇ ਸਿਮਰਨ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਦਾਸਰਿਆਂ ਨੂੰ ਕੁਝ ਬੋਲਣ ਦਾ ਬਲ ਬਖਸ਼ ਕਰੋ ਅਦਬ ਵਿੱਚ ਸਾਹਿਬਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ
1: ਫਤਿਹ
0: ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਐਸਾ ਕੀਰਤਨ ਕਰ ਮਨ ਮੇਰਾ ਇਹਾਂ ਉਹਾਂ ਜੋ ਕਾਮ ਤੇਰਾ ਸਾਡੇ ਤੋਂ ਪਹਿਲੋ ਰਾਗੀ ਸਿੰਘਾਂ ਦੇ ਕੋਲੋਂ ਆਪ ਰਸ ਭਿੰਨੀ ਆਵਾਜ਼ ਵਿੱਚ ਅਲਾਹੀ ਬਾਣੀ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਗੁਰਬਾਣੀ ਸਿੱਖ ਦੀ ਆਤਮਾ ਹੈ ਇਤਿਹਾਸ ਸਿੱਖੀ ਦਾ ਸਰੀਰ ਹੈ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਸਲੇਟ ਦੇ ਕੱਚੇ ਅੱਖਰਾਂ ਤਰ੍ਹਾਂ ਸਦਾ ਲਈ ਮਿਟ ਜਾ ਕਰਦੀਆਂ ਇਤਿਹਾਸ ਕੌਮਾਂ ਦੀ ਜਿੰਦ ਜਾਨ ਅਤੇ ਪਥ ਪ੍ਰਦਰਸ਼ਕ ਹੋਇਆ ਕਰਦੇ ਆ ਜੋ ਸਮੇਂ ਸਮੇਂ 'ਤੇ ਡਿੱਗਦੀ ਢਹਿੰਦੀ ਡੋਲਦੀ ਕੌਮ ਨੂੰ ਉਹਦੇ ਗੌਰਮਈ ਵਿਰਸੇ ਤੋਂ ਜਾਣੂ ਕਰਵਾ ਕੇ ਉਹਨੂੰ ਸੱਚ ਦੀ ਗਵਾਹੀ ਗਵਾਹੀ ਦੇ ਕੇ ਜਾਗਰੂਕ ਕਰਨ ਅਤੇ ਉਸ ਨੂੰ ਲੜ ਮਰਨ 'ਤੇ ਕੁਝ ਕਰ ਗੁਜ਼ਰਨ ਦੇ ਸਮਰੱਥ ਬਣਾਉਣ ਲਈ ਇਤਨੀ ਤਾਕਤ ਰੱਖਦੇ ਹਨ ਸਿੱਖ ਕੌਮ ਨੂੰ ਆਪਣੇ ਅਦੁੱਤੀ ਅਤੇ ਵਡਮੁੱਲੇ ਇਤਿਹਾਸ ਉੱਤੇ ਮਾਣ ਹੈ ਜਿਹਦਾ ਦੁਨੀਆਂ ਭਰ ਵਿੱਚ ਕੋਈ ਸਾਨੀ ਨਹੀਂ ਇਹ ਜਿਹੜਾ ਮਨੁੱਖਾ ਜਨਮ ਸਾਨੂੰ ਪਰਮੇਸ਼ਰ ਵੱਲੋਂ ਮਿਲਿਆ ਨਾ ਇਹ ਇੱਕ ਇਨਾਮ ਮਿਲਿਆ ਹੈ ਅਤੇ ਜੇ ਇਹਦੀਆਂ ਕੀਮਤਾਂ ਕਦਰਾਂ ਨਹੀਂ ਝੁਕਾਵਾਂਗੇ ਤਾਂ ਸਿੰਘੋ ਵੇਖ ਲਓ ਫਿਰ 84 ਦਾ ਗੇੜਾ ਕਿੰਨਾ ਤਕੜਾ ਕਈ ਤਾਂ ਵੀ ਨਹੀਂ ਮੰਨਦੇ ਉਹ 84 ਕਹਿੰਦੇ ਵੇਖੀ ਛਕੋ ਛਕਾਓ ਪਰ ਗੁਰਬਾਣੀ ਦੱਸ ਰਹੀ ਹੈ 84 ਲੱਖ ਜੂਨ ਸਬਾਈ
1: ਮਾਨਸ
0: ਕੋ ਪ੍ਰਭ ਦੀ ਵਡਿਆਈ
1: ਇਸ
0: ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ
1: ਦੁੱਖ ਪਾਏਂਦਾ
0: ਤੇ ਡੰਡੇ ਕਿਹੜੇ ਤੇ ਖਲੋਤੇ ਕਦੇ ਸੋਚਿਆ ਆਪਾਂ ਅਖੀਰਲੇ ਡੰਡੇ ਤੇ ਖਲੋਤੇ ਅਖੀਰਲੇ ਤੇ ਕਬੀਰ ਮਾਨਸ ਜਨਮ ਦੁਲੰਭ ਹੈ ਦੁਲੰਭ ਉਹਨੂੰ ਕਿਹਾ ਗਿਆ ਜਿਹੜੀ ਚੀਜ਼ ਮੁੜ ਕੇ ਕਿਸੇ ਨੂੰ ਲੱਭੇ ਹੀ ਨਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਹੈ ਬਾਰ ਜਿਉਂ ਬਨ ਪਰ ਫਲ ਪੱਕ ਭੋਏ ਗਿਰੇ ਬਹੁਰ ਨਾ ਲਾਗੇ ਡਾਰ ਗੁਰੂ ਕਿਰਪਾ ਕਰੇ ਗੁਰੂ ਰਾਮਦਾਸ ਮਹਾਰਾਜ ਸਿੱਖ ਦਾ ਨਕਸ਼ਾ ਖਿੱਚਦੇ ਆ ਕਿ ਗੁਰੂ ਕਾ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸਨੋਂ ਦਿਆਲ ਹੋਏ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ
1: ਨਾਮ ਜਪਾ
0: ਭਾਈ ਗੁਰਦਾਸ ਜੀ ਤੋਂ ਪੁੱਛੋ ਸਿੱਖ ਕਿਹਨੂੰ ਆਉਂਦੇ ਆ ਗੁਰਸਿੱਖ ਭਲਕੇ ਉੱਠ ਕੇ
1: ਅੰਮ੍ਰਿਤ ਵੇਲੇ
0: ਸਰਨ ਬੰਦਾ ਗੁਰ ਕੇ ਬਚਨ ਉਚਾਰ ਕੇ ਧਰਮ ਸਾਲ ਦੀ ਸੁਰਤ ਕਰੰਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ
1: ਗੁਰਸਿੱਖਾਂ
0: ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ
1: ਗੁਰਮੁਖ
0: ਗਾਡੀ ਰਾਹ ਚਲੰਦਾ ਗਲਗੀਆਂ ਵਾਲੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਨੇ ਪੁੱਛਿਆ ਮਹਾਰਾਜ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਉਹਦੇ ਕਰਮ ਕਿਹੋ ਜਿਹੇ ਹੋਣੇ ਚਾਹੀਦੇ ਆ ਉਹਨੂੰ ਕਿਹੜੇ ਕੰਮ ਕਰਨੇ ਚਾਹੀਦੇ ਕਿਹੜੇ ਛੱਡਣੇ ਚਾਹੀਦੇ ਆ ਸਤਿਗੁਰ ਪਾਤਸ਼ਾਹ ਦੇ ਅਨਿੰਨ ਸੇਵਾਦਾਰ ਇਹ ਰਹਿਤਨਾਮੇ 'ਚ ਬਚਨ ਆਉਂਦਾ ਹਨ ਨੰਦ ਲਾਲ

0: ਪਿਰਥੀ ਚੰਦ ਨੇ ਆਖਿਆ, ਕਰਮੋ ਤੂੰ ਘਾਬਰਨਾ, ਮੇਰੇ ਭਰਾ ਨੇ ਜਗ ਤੋਂ ਔਤਰਿਆ ਜਾਣਾ। ਜਿਹੜੀਆਂ ਚੀਜ਼ਾਂ ਗੰਗਾ ਸੰਭਾਲ ਸੰਭਾਲ ਕੇ ਰੱਖ ਰਹੀ ਹੈ ਨਾ, ਉਹ ਆਪਣੇ ਮਿਹਰਬਾਨ ਜੋਗੀਆਂ ਹੀ। ਮੇਰੇ ਵਾਕ ਕਦੀ ਖਾਲੀ ਨਹੀਂ ਜਾਣੇ, ਪੂਰੇ ਹੋਣਗੇ। ਜਦੋਂ ਇਹ ਬੋਲੀ ਰਾਹੀਂ ਮਾਤਾ ਗੰਗਾ ਤੱਕ ਪਹੁੰਚੇ, ਤਾਂ ਮਾਤਾ ਗੰਗਾ ਦੇ ਚਿਹਰੇ 'ਤੇ ਜਦੋਂ ਨਿਰਾਸ਼ਤਾ ਗੁਰੂ ਅਰਜਨ ਸਾਹਿਬ ਨੇ ਵੇਖੀ ਅਤੇ ਪੁੱਛਿਆ, ਗੰਗਾ ਤੂੰ ਨਿਰਾਸ਼ ਕਿਉਂ? ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਭਰਜਾਈ ਤੁਹਾਡੇ ਭਰਾ ਨੇ ਅੱਜ ਮਿਹਣਾ ਮਾਰਿਆ ਵੀ ਇਹਨੇ ਜਗ ਤੋਂ ਉਤਰਿਆ ਜਾਣਾ, ਇਹਦੇ ਘਰ ਵਿੱਚ ਕੋਈ ਸੰਤਾਨ ਨਹੀਂ ਆਉਣੀ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਗੰਗਾ ਲੋਕਾਂ ਦੇ ਆ ਮਿਹਣਿਆਂ ਤਾਨਿਆਂ ਤੋਂ ਆਪਣੇ ਜੀਵਨ ਨੂੰ ਉੱਚਿਆਂ ਚੁੱਕ ਕੇ ਨਾ ਅਤੇ ਰੱਬ ਦੀ ਰਜਾ ਵਿੱਚ ਰਹਿਣਾ ਸਿੱਖੋ। ਰੱਬ ਕੀ ਰਜਾਏ ਮੰਨੇ ਸਿਰ ਉੱਪਰ,
1: ਕਰਤਾ
0: ਮੰਨੇ ਆਪ ਗਵਾਏ
1: ਆਪ ਗਵਾਏ।
0: ਗੁਰੂ ਨਾਨਕ ਸਾਹਿਬ ਨੇ ਭੈਣੋ ਦੁਨੀਆਂ ਨੂੰ ਪੁੱਤਰ ਦਿੱਤੇ, ਦੁਨੀਆਂ ਨੂੰ, ਪਰ ਉਹਨਾਂ ਦੀ ਭੈਣ ਬੇਬੇ ਨਾਨਕੀ ਉਹਨਾਂ ਦੇ ਘਰ ਸੰਤਾਨ ਨਹੀਂ ਸੀ। ਉਹਨਾਂ ਸਾਰਾ ਜੀਵਨ ਪਰਮੇਸ਼ਰ ਦੇ ਭਾਣੇ ਵਿੱਚ ਗੁਜ਼ਾਰਿਆ। ਗੰਗਾ ਤੂੰ ਪੁੱਤਰ ਦੀ ਮੰਗ ਕਰਦੀ, ਜੇ ਤੈਨੂੰ ਤੇਰੇ ਅੰਦਰ ਲਾਲਸਾ ਕੋਈ ਤੇ ਫਿਰ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਪੁਰਾਣੇ ਸੇਵਾਦਾਰ ਜਾਂ ਉਹਨਾਂ ਦੇ ਕੋਲ ਜਾਓ, ਉਹ ਅਰਦਾਸ ਕਰਨਗੇ, ਉਹਨਾਂ ਦੀ ਅਰਦਾਸ ਸੰਪੂਰਨ ਹੋਏਗੀ। ਆਂਦੇ ਮਾਤਾ ਗੰਗਾ ਜੀ ਬੜੇ ਸੁੰਦਰ ਪਕਵਾਨ ਪਕਾ ਕੇ ਰੱਥਾਂ 'ਤੇ ਚੜ੍ਹ ਕੇ ਗੋਲੀਆਂ ਨੂੰ ਨਾਲ ਲੈ ਕੇ ਜਦੋਂ ਬੀੜ ਵਿੱਚ ਗਏ ਨਾ ਅਤੇ ਰੱਥਾਂ 'ਤੇ ਜਾ ਰਹੇ ਸੀ, ਅੱਗੇ ਜਿਹੜੇ ਬਲਦਾਂ ਦੇ ਗਲ ਵੀ ਉਹ ਘੁੰਗਰੂ ਪਾਏ ਸੀ ਉਹ ਛਣਕੇ, ਅਤੇ ਬਾਬਾ ਜੀ ਬੀੜ 'ਚ ਰਹਿੰਦੇ ਸੀ, ਉਹ ਜਿਹੜੇ ਜਾਨਵਰ ਬੈਠੇ ਸੀ ਉਹ ਖੜਾਕ ਸੁਣ ਕੇ ਤਾਂ ਸਾਰੇ ਉੱਡ ਗਏ। ਬਾਬਾ ਜੀ ਨੇ ਪੁੱਛਿਆ ਸੇਵਾਦਾਰ ਨੂੰ ਵੀ ਇਹ ਰੌਲਾ ਗੋਲਾ ਕਹਿ ਕਾਹਦਾ ਪੈ ਰਿਹਾ, ਧੂੜ ਕਾਹਦੀ ਉੱਡ ਰਹੀ ਆ? ਅਤੇ ਲਾਗੋ ਸੇਵਾਦਾਰ ਨੇ ਆਖਿਆ, ਗੁਰੂ ਕੇ ਮਹਿਲ ਆ ਰਹੇ ਆ। ਅਤੇ ਬਾਬਾ ਬੁੱਢਾ ਸਾਹਿਬ ਦੇ ਸੁਭਾਵਕ ਇਹ ਬਚਨ ਮੁਖਾਰ ਪੇ ਚੁਲ ਗਏ ਵੀ ਗੁਰੂ ਕਿਆਂ ਨੂੰ ਕਿਧਰੋਂ ਭਾਜਣਾ ਪੈ ਗਈਆਂ, ਇਤਿਹਾਸ ਕਹਿੰਦਾ ਮੈਂ ਨਹੀਂ ਕਹਿ ਰਿਹਾ। ਲਾਗੇ ਇੱਕ ਹੋਰ ਸਿੱਖ ਸੀ, ਉਹਨੇ ਆਖਿਆ ਇਹਨੇ ਜਟਾਣਾ ਕੰਮ ਕੀਤਾ, ਗੁਰੂ ਕੇ ਮਹਿਲ ਆ ਰਹੇ ਤਾਂ ਕਿਹੋ ਜਿਹੇ ਬਚਨ ਕਰਦੇ ਬਾਬਾ ਜੀ ਨੇ? ਅਤੇ ਬਾਬਾ ਜੀ ਉਹਨੂੰ ਕਹਿੰਦੇ, ਉਹ ਤੂੰ ਕਹ ਸੂਰ ਵਾਂਗ ਘੁਰ ਘੁਰ ਕਰਨ ਡਿਆ। ਜਦੋਂ ਜਾ ਕੇ ਮਾਤਾ ਗੰਗਾ ਜੀ ਨੇ ਪਕਵਾਨ ਖੋਲ੍ਹੇ ਨਾ, 36 ਪ੍ਰਕਾਰ ਦੇ ਭੋਜਨ, ਅਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਤਾ ਜੀ ਇਹੋ ਜਿਹੇ ਪ੍ਰਸ਼ਾਦੇ ਸਾਡੇ ਛਕਣ ਵਾਲੇ ਨੀਗੇ, ਅਸੀਂ ਤਾਂ ਰੁੱਖੀ ਮਿੱਖੀ ਸਿੱਖੀ ਖਾ ਕੇ ਗੁਜ਼ਾਰਾ ਕਰਨ ਵਾਲੇ ਹਾਂ। ਜਦੋਂ ਪੁੱਤਰ ਦੀ ਮੰਗ ਕੀਤੀ, ਉਹਨਾਂ ਆਖਿਆ ਇਹਨਾਂ ਦਾਤਾਂ ਦੇ ਮਾਲਕ ਅਤੇ ਗੁਰੂ ਅਰਜਨ ਸਾਹਿਬ ਆਪ ਹਨ। ਆਂਦੇ ਵਰ ਨਹੀਂ ਮਿਲਿਆ, ਵਾਪਸ ਆ ਗਿਆ। ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਵੀ ਗੰਗਾ ਨੂੰ ਵਰ ਨਹੀਂ ਮਿਲਿਆ, ਬਾਬਾ ਜੀ ਨੇ ਅਰਦਾਸ ਨਹੀਂ ਕੀਤੀ, ਗਏ ਤਾਂ ਸਗੋਂ ਵਰ ਲੈਣ ਸੀ ਉਲਟਾ ਸ਼ਰਾਬ ਲੈ ਕੇ ਆ ਗਏ। ਗੁਰੂ ਅਰਜਨ ਸਾਹਿਬ ਨੇ ਆਖਿਆ, ਗੰਗਾ ਜਦੋਂ ਸਾਧਾਂ ਸੰਤਾਂ ਦੇ ਕੋਲ ਜਾਈਦਾ ਨਾ, ਉਦੋਂ ਨਿਮਰਤਾ ਧਾਰ ਕੇ ਜਾਈਦੀ ਆ, ਸਾਦੇ ਲਿਬਾਸ ਵਿੱਚ ਜਾਈਦਾ। ਜੇ ਪੁੱਤਰ ਦੀ ਮਨ ਵਿੱਚ ਲਾਲਸਾ ਤਾਂ ਫਿਰ ਆਪਣੇ ਹੱਥਾਂ ਦੇ ਨਾਲ ਆਪ ਚੱਕੀ ਉੱਤੇ ਆਟਾ ਪੀਸੋ, ਆਪ ਮਿੱਸੇ ਪ੍ਰਸ਼ਾਦੇ ਤਿਆਰ ਕਰੋ, ਲੱਸੀ ਗੰਢਾ ਮੱਖਣ ਚਾਰ ਇਹ ਜੱਟਾਂ ਵਾਲਾ ਖਾਣਾ ਲੈ ਕੇ ਜਾਓ, ਪੈਦਲ ਜਾਓ ਅਤੇ ਬਾਬਾ ਜੀ ਅਰਦਾਸ ਕਰਨਗੇ। ਫਿਰ ਉਹਨੇ ਸਾਰੀ ਮਰਿਆਦਾ ਨਿਭਾਈ ਮਾਤਾ ਗੰਗਾ ਜੀ ਨੇ, ਅਤੇ ਨੰਗੇ ਪੈਰੀ ਜਦੋਂ ਗਏ ਨਾ, ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਭਰਵੱਟੇ ਬਹੁਤ ਲੰਮੇ ਸਨ, ਅੱਖਾਂ ਨੂੰ ਢੱਕਦੇ ਸਨ, ਅਤੇ ਭਰਵੱਟੇ ਪਰਾਂ ਢਾ ਕੇ ਕਹਿਣ ਲੱਗੇ, ਮਾਤਾ ਜੀ ਅੱਜ ਭੁੱਖ ਬੜੀ ਲੱਗੀ, ਜੇ ਮਾਵਾਂ ਨਾਲ ਪੁੱਤਾਂ ਦਾ ਖਿਆਲ ਕਰਨ ਤਾਂ ਫਿਰ ਕੌਣ ਕਰੇ? ਬਾਬਾ ਬੁੱਢਾ ਜੀ ਆਪ ਮਾਤਾ ਗੰਗਾ ਜੀ ਦੇ ਕੋਲੋਂ ਪ੍ਰਸ਼ਾਦੇ ਲੈਣ ਆਪ ਮੰਗ ਕੇ ਛਕੇ ਆ, ਗੁਰੂ ਕਿਰਪਾ ਕਰੇ। ਮਾਤਾ ਗੰਗਾ ਜੀ ਅਰਦਾਸ ਕਰ ਰਹੀ ਆ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਜੋੜੀ ਬਿਆਨ ਇੰਜ ਕਰ ਰਹੀ ਨੇ।

ਇੱਕ ਜ਼ਰੂਰੀ ਸੂਚਨਾ ਹੈ, ਦੋ ਗੱਡੀਆਂ ਜਿਹੜੀਆਂ ਰਸਤੇ ਵਿੱਚ ਅੜਚਣ ਬਣੀਆਂ ਜਿਹਨਾਂ ਦਾ ਨੰਬਰ ਵਾਲੀਆ ਵਾਏ ਔਰ ਦੂਸਰੀ ਗੱਡੀ 8XWH907, ਇਹ ਗੱਡੀਆਂ ਫੋਰਡ ਦੀ ਗੱਡੀ, ਜੇ ਵਿਸ ਦੀ ਗੱਡੀ ਹੋਵੇ ਉਹ ਗੱਡੀਆਂ ਰਸਤੇ 'ਚੋਂ ਪਾਸੇ ਢਾਉਣ ਦੀ ਖੇਚਲਾ ਕਰੇ। ਗੁਰੂ ਕਿਰਪਾ ਕਰੇ, ਮਨੁੱਖ ਦੋ ਤਿੰਨਾਂ ਚੀਜ਼ਾਂ ਦੇ ਇਰਦ ਗਿਰਦ ਘੁੰਮਦਾ ਰਹਿੰਦਾ। ਇੱਕ ਧਿਆਨ ਦਾ ਵੀ ਮੇਰੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਅਤੇ ਦੂਸਰਾ ਦਾ ਵੀ ਮਾਇਆ ਦਾ ਗੱਫਾ ਕਿਤੇ ਨਾ ਕਿਤੇ ਆਉਂਦਾ ਰਹੇ ਅਤੇ ਕੰਮ ਚੱਲਦਾ ਰਹੇ। ਤੀਸਰਾ, ਸਾਡੇ ਸਮਾਜ ਵਿੱਚ ਨਰੀਨਾ ਔਲਾਦੀ ਹੈ, ਕਿਸੇ ਦੇ ਘਰ ਸੰਤਾਨ ਹੈ ਕਿ ਨਹੀਂ। ਜੇ ਉਹਦੇ ਘਰ ਸੰਤਾਨ ਨਹੀਂ, ਭਾਵੇਂ ਉਹਦੇ ਕੋਲ ਲੱਖਾਂ ਕਰੋੜਾਂ ਰੁਪਈਆ ਇੰਨਾ ਧਨ ਹੁੰਦਿਆਂ ਹੋਇਆ ਵੀ ਕੋਈ ਦੁਨੀਆਂ ਦੀ ਚੀਜ਼ ਉਹਨੂੰ ਦਿਲਚਸਪ ਨਹੀਂ ਬਣਾ ਸਕਦੀ। ਪੁੱਤਰ ਜਿਹਦੇ ਨਾਲ ਉਹ ਸਮਾਜ ਵਿੱਚ ਜੀ ਲਾ ਕੇ ਜੀ ਸਕੇ, ਪੁੱਤਰ ਇੱਕ ਅਹਿਮ ਸ਼ਕਤੀ ਹੈ। ਬਾਪੂ ਸੋਹਣ ਸਿੰਘ ਜੀ ਸੀਤਲ ਬੜੀਆਂ ਪਿਆਰੀਆਂ ਲੈਣਾ ਲਿਖਦੇ ਆ, ਉਹ ਆਂਦੇ ਮਾਵਾਂ ਭਾਵੇਂ ਹੂਮਣ ਭਰੀਆਂ, ਨਾਲ ਸੰਦੇ ਦਗ ਦਗ ਭਰੀਆਂ, ਸ਼ਾਹੀ ਘਰੀ ਵਿਆਹਣ ਵਰੀਆਂ, ਪਹਿਨਣ ਪੱਟ ਹਟਾਉਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗਲ ਲਾਲਾਂ ਦਾ ਹਾਰ ਨਾ ਹੋਵੇ। ਸਾਡੇ ਪੰਜਾਬ ਦੀ ਬਹੁਤ ਮਸ਼ਹੂਰ ਸ਼ਾਇਰ ਅੰਮ੍ਰਿਤਾ ਪ੍ਰੀਤਮ ਹੋਈ ਆ, ਉਹ ਮਾਂ ਅਤੇ ਪੁੱਤ ਦਾ ਪਿਆਰ ਦਾ ਨਕਸ਼ਾ ਖਿੱਚਦੀ ਆ। ਸੱਚੀ ਪੁੱਛੋ ਤਾਂ ਇਸ ਔਲਾਦ ਬਦਲੇ ਸੌ ਸੌ ਸੁਖਣਾ ਨਿੱਤ ਚਿਤਾਰ ਦੀ ਮਾਂ, ਸੌ ਸੌ ਸੁਖਣਾ ਨਿੱਤ ਚਿਤਾਰ ਦੀ ਮਾਂ, ਉਹ ਰਿੜਦਾ ਵੇਖ ਕੇ ਖਿੜਦਾ ਮਨ ਉਹਦਾ, ਕੁੱਟ ਕੁੱਟ ਕਲੇਜੇ ਨੂੰ ਠਾਰ ਦੀ ਮਾਂ, ਬਾਹਰ ਜਾਣ ਨੂੰ ਜਦੋਂ ਉਹ ਤਿਆਰ ਹੋਵੇ ਪਾ ਪਾ ਕੱਪੜੇ ਮੁੱਖ ਸਵਾਰ ਦੀ ਨਾ ਮਾਂ, ਮੇਰੇ ਸੋਹਣੇ ਜੇ ਚੰਨ ਨਾ ਨਜ਼ਰ ਲੱਗਦੇ ਸਿਰ ਉੱਤੋਂ ਦੀ ਮਿਰਚਾਂ ਵਾਰ ਦੀ ਮਾਂ, ਜੇਕਰ ਖੇਡਦਿਆਂ ਜ਼ਰਾ ਕੁ ਦੇਰ ਹੋ ਜੇ ਬਾਰੀ ਵਿੱਚੋਂ ਦੀ ਝਾਤੀਆਂ ਮਾਰ ਦੀ ਮਾਂ, ਅੰਮ੍ਰਿਤ ਸੱਚਾ ਹੀ ਸਾ ਕੇ ਅੰਦਰ ਆਂਦਰਾਂ ਦਾ, ਅਤੇ ਸੱਚ ਮੁੱਚ ਹੁੰਦੀ ਪੁੱਤਰੀ ਪਿਆਰ ਦੀ ਮਾਂ। ਮਾਤਾ ਗੰਗਾ ਜੀ ਨੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਵੇਦਨਾ ਕੀਤੀ, ਅਤੇ ਬਾਬਾ ਬੁੱਢਾ ਸਾਹਿਬ ਅੱਜ ਕੱਲ੍ਹ ਦਿਆਂ ਬਾਬਿਆਂ ਵਾਂਗੂ ਉੱਥੇ ਪਾਣੀ ਦੀਆਂ

ਸਰੀਆਂ ਜਿਤਨਾ ਅਸੀਂ ਗੰਢਾ ਭੰਨਿਆ ਨਾ ਇਤਨਾ ਭੰਨਿਆ ਕਰੇਗਾ। ਇੱਕ ਇੱਕ ਬੁਰਕੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਾਰ ਕਿਸ ਤਰ੍ਹਾਂ ਦੇ ਰਹੇ ਆ ਲੈਣਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਨੇ।

ਪੜ੍ਹਿਆ ਨਹੀਂ ਜਾਏਗਾ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਪੂਰੇ ਹੋਏ। ਸਿੱਖੋ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਚਾਂਦੀ ਦੇ ਰੁਪਈਏ ਦੇ ਨੰਬਰ ਪੋਟਿਆਂ ਦੇ ਨਾਲ ਮਸਲ ਕੇ ਮੇਟ ਦਿਆ ਕਰਦੇ ਸਨ। 18 ਚੱਪੇ ਬੋਟੀ ਮਹਾਰਾਜ ਦੀ ਧੌਣ ਸੀ। ਡੇਢ ਘੰਟੇ ਤੋਂ ਵੱਧ ਘੋੜਾ ਉਹਨੇ ਦੇ ਥੱਲੇ ਕਾਢ ਨਹੀਂ ਸੀ ਕੱਢਦਾ। ਏਡੇ ਮਹਾਂਬਲੀ ਸਤਿਗੁਰੂ, ਉਹ ਫਿਰ ਬਾਬਾ ਬੁੱਢਾ ਸਾਹਿਬ ਜੀ, ਉੱਧਰੋਂ ਮੌਸਮ ਵੀ ਉਹੋ ਜਿਹਾ ਬਣ ਗਿਆ, ਛੋਟਾ ਛੋਟਾ ਮੀਂਹ ਪੜ ਰਿਹਾ ਹੈ, ਬੱਦਲ ਗੱਜ ਰਹੇ ਹਨ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਮਾਤਾ ਜੀ, ਤੇਰੇ ਪੁੱਤਰ ਦੇ ਨਗਾਰੇ ਜਿਸ ਤਰ੍ਹਾਂ ਬੱਦਲ ਗਰਜਦਾ ਇਸ ਤਰ੍ਹਾਂ ਗਰਜਿਆ ਕਰਨਗੇ। ਬਿਜਲੀ ਦੀ ਚਮਕ ਪਈ। ਬਾਬਾ ਜੀ ਨੇ ਫਿਰ ਵਰ ਦਿੱਤਾ, ਮਾਤਾ ਜੀ, ਤੁਹਾਡੇ ਪੁੱਤਰ ਦੀ ਤਲਵਾਰ ਜਿਸ ਤਰ੍ਹਾਂ ਇਹ ਬਿਜਲੀ ਲਿਸ਼ਕਾ ਮਾਰੀ ਇਸ ਤਰ੍ਹਾਂ ਮਾਰੇਗੀ, ਕੋਈ ਸੂਰਮਾ ਉਹਦੇ ਗਾੜੀ ਅੜ ਨਹੀਂ ਸਕੇਗਾ। ਵਰ ਲੈ ਕੇ ਮਾਤਾ ਗੰਗਾ ਜੀ ਚਾਹੀ ਚਾਹੀ ਘਰ ਵਿੱਚ ਆਏ। ਗੁਰੂ ਕਿਰਪਾ ਕਰੇ ਤੋ ਇਸ ਤਰ੍ਹਾਂ ਤੋ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਵਰ ਲੈ ਕੇ ਮਾਤਾ ਜੀ ਚਾਹੀ ਚਾਹੀ ਮਹਿਲਾਂ ਵਿੱਚ ਆਏ। ਸਮਾਂ ਬੀਤਦਾ ਗਿਆ। ਮਾਤਾ ਗੰਗਾ ਜੀ ਦੀ ਕੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਭਾਗ ਲਾਇਆ। ਉਸ ਵੇਲੇ ਛੇਵੇਂ ਪਾਤਸ਼ਾਹ ਦਾ ਜਨਮ ਗੁਰੂ ਕੀ ਵਡਾਲੀ ਵਿਖੇ ਹੋਇਆ, ਕਿਉਂਕਿ ਅੰਮ੍ਰਿਤਸਰ ਤੋਂ ਮਹਾਰਾਜ ਗੁਰੂ ਕੀ ਵਡਾਲੀ ਵਿਖੇ ਗੁਰੂ ਅਰਜਨ ਸਾਹਿਬ ਆ ਗਏ ਸੀ, ਕਿਉਂਕਿ ਉਹ ਬਾਬਾ ਬੁੱਢਾ ਸਾਹਿਬ ਦੇ ਵੀ ਵਾਰ ਪੂਰੇ ਕਰਨੇ ਸੀ। ਤੋ ਉੱਧਰ ਉਹ ਜਿਹੜਾ ਸਿੱਖ ਆਉਂਦਾ ਸੀ ਨਾ, ਵੀ ਬਾਬਾ ਬੁੱਢਾ ਸਾਹਿਬ ਨੇ ਇਹ ਕੀ ਗੱਲ ਕਰਤੀ, ਅਤੇ ਬਾਬਾ ਬੁੱਢਾ ਸਾਹਿਬ ਨੇ ਉਹਨੇ ਬਚਨ ਕੀਤੇ ਵੀ ਤੂੰ ਕਿਉਂ ਸੂਰ ਵਾਂਗੂ ਘੁਰਕੁਰ ਕਰਦਾ। ਉਹਨੂੰ ਵੀ ਸੂਰ ਬਣਨਾ ਪਿਆ ਸੀ। ਉੱਥੇ ਉਹ ਗੁਰਦੁਆਰਾ ਮੌਜੂਦ ਹੈ, ਉਹ ਛੇਵੇਂ ਪਾਤਸ਼ਾਹ ਨੇ ਉੱਥ ਸਿੱਖ ਦਾ ਜਿਹੜਾ ਸੂਰ ਦੀ ਜੂਨੀ 'ਚ ਪੈ ਗਿਆ ਸੀ ਉਹਦਾ ਉਧਾਰ ਕੀਤਾ ਸੀ। ਤੋ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਦਾ ਅਵਤਾਰ 1595 ਨੂੰ ਗੁਰੂ ਕੀ ਵਡਾਲੀ ਵਿਖੇ ਹੋਇਆ। ਕਿਸ ਤਰ੍ਹਾਂ ਮਾਤਾ ਗੰਗਾ ਜੀ ਨੂੰ ਸੰਗਤਾਂ ਆ ਕੇ ਵਧਾਈਆਂ ਦੇ ਰਹੀਆਂ, ਕਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਲੱਖਾਂ ਦਾ ਧਨ ਸੰਗਤਾਂ ਵਿੱਚ ਵੰਡਿਆ, ਉਹ ਸਾਰਾ ਸੀਨ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਆਓ, ਜਿਸ ਤਰ੍ਹਾਂ ਗੁਰੂ ਕੀ ਵਡਾਲੀ ਨੂੰ ਭਾਗ ਸਤਿਗੁਰੂ ਲਾ ਰਹੇ ਬਾਈ।

ਬਾਬਾ ਬੁੱਢਾ ਸਾਹਿਬ ਜੀ ਦੇ ਵਾਕ ਪੂਰੇ ਹੋਏ, ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ। ਪੰਚਮ ਪਾਤਸ਼ਾਹ ਨੇ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਅੰਦਰ ਇੱਕ ਛਿਆਟਾ ਖੂਹ ਲਵਾਇਆ, ਜਿਹਨੂੰ ਛੇ ਮਾਲਾਂ ਚੱਲਦੀਆਂ ਛੇ। ਅੱਜ ਵੀ ਉਹ ਖੂਹ ਮੌਜੂਦ ਹੈ ਅਤੇ ਪੁੰਨਿਆਂ ਦਾ ਭਾਰੀ ਜੋੜ ਮੇਲਾ ਉੱਥੇ ਭਰਦਾ ਹੈ। ਨਪੁੱਤਿਆਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਹਨ। ਤੋ ਜਿਹੜਾ ਖਾਲਸਾ ਸਿਰਜਣਾ ਦਾ ਨੀਂਹ ਪੱਥਰ ਆ ਨਾ, ਇਹ ਵੀ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਤਲਵਾਰ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਛੇਵੇਂ ਪਾਤਸ਼ਾਹ ਦੇ ਸੱਜੇ ਬੰਨੇ ਪਾਤੀ ਨਾ, ਸਿੱਖ ਮੂੰਹ ਜੋੜ ਕੇ ਗੱਲਾਂ ਕਰਨ ਲੱਗ ਪਏ, ਜਿਸ ਤਰ੍ਹਾਂ ਬੀਬੀਆਂ ਕਰਦੀਆਂ ਨਾ, ਵੀ ਬਾਬੇ ਨੂੰ ਕੀ ਪਤਾ ਸੀ ਤਲਵਾਰ ਕਿੱਧਰ ਪਾਉਣੀ, ਬਾਬਾ ਕਿਹੜਾ ਜੰਗ ਲੁੱਟਦਾ ਰਿਹਾ, ਢੋਂਦਾ ਟੋਕਰੀ ਰਿਹਾ ਗੁਰੂ ਘਰ ਦੀ ਜਾਂ ਗਾਵਾਂ ਮਹੀਆਂ ਚਾਰਦਾ ਰਿਹਾ, ਬਾਬੇ ਨੂੰ ਕੀ ਪਤਾ ਸੀ ਤਲਵਾਰ ਕਿੱਧਰ ਪਾਉਣੀ ਆ। ਅਜੇ ਗੱਲਾਂ ਕਰ ਹੀ ਰਹੇ ਸੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਇੱਕ ਤਲਵਾਰ ਲਿਆ ਕੇ ਛੇਵੇਂ ਪਾਤਸ਼ਾਹ ਦੇ ਖੱਬੇ ਪਾਸੇ ਵੀ ਪਾਤੀ ਅਤੇ ਆਖਿਆ, ਸਿੱਖੋ ਮੈਂ ਤਲਵਾਰ ਭੁੱਲ ਕੇ ਨਹੀਂ ਪਾਈ, ਮੈਂ ਗੁਰੂ ਦੇ ਹੁਕਮ ਨਾਲ ਪਾਈ ਆ। ਅਤੇ ਗੁਰੂ ਦੇ ਹੁਕਮ ਨੂੰ ਸਮਝਣਾ ਇਹ ਬੰਦੇ ਦੇ ਮਤ ਦੇ ਵੱਸ ਦੀ ਗੱਲ ਨਹੀਂ, ਗੁਰੂ ਦੀ ਗੱਲ ਨੂੰ ਗੁਰੂ ਦੀ ਮਤ ਨਾਲ ਹੀ ਸਮਝਿਆ ਜਾ ਸਕਦਾ ਹੈ। ਮੈਂ ਤਲਵਾਰ ਭੁੱਲ ਕੇ ਨਹੀਂ ਪਾਈ, ਮੈਂ ਗੁਰੂ ਦੇ ਹੁਕਮ ਨਾਲ ਪਾਈ ਆ। ਅਜੇ ਤਾਂ ਤਲਵਾਰ ਮੈਂ ਗੁਰੂ ਦੇ ਇੱਕ ਗਾਤੇ 'ਚ ਪਾਈ ਆ, ਸਮਾਂ ਆਉਣਾ ਇਹ ਤਲਵਾਰਾਂ ਦੋਵੇਂ ਇੱਕੇ ਮਿਆਂ 'ਚ ਹੋ ਜਾਣੀ। ਸਿੱਖ ਫਿਰ ਗੱਲਾਂ ਕਰੇ ਵੀ ਇੱਕ ਮਿਆਂ 'ਚ ਦੋ ਤਲਵਾਰਾਂ, ਉਹਨਾਂ ਆਖਿਆ ਸਮਾਂ ਆਇਆ ਜਦੋਂ ਦੋਵਾਂ ਤਲਵਾਰਾਂ ਦੀਆਂ ਪਿੱਠਾਂ ਜੋੜ ਦੀਏ ਨਾ, ਉਹ ਖੰਡੇ ਦਾ ਰੂਪ ਧਾਰਨ ਕਰ ਜਾਂਦੀਆਂ। ਉਹੋ ਹੀ ਖੰਡਾ ਜਦੋਂ ਛੇਵੇਂ ਪਾਤਸ਼ਾਹ ਦੇ ਪੋਤਰੇ ਦੇ ਹੱਥ ਵਿੱਚ ਆਇਆ, ਜਿਹਦੀ ਇੱਕ ਧਾਰ ਮੀਰੀ ਦੀ ਸੀ, ਇੱਕ ਪੀਰੀ ਦੀ ਸੀ, ਇਸ ਵਾਸਤੇ ਉਹਦਾ ਖਾਲਸਾ ਸੰਤ ਵੀ ਹੈ ਅਤੇ ਸਿਪਾਹੀ ਵੀ ਹੈ। ਇਹ ਖਾਲਸਾ ਦਾ ਖਾਲਸਾ ਸਿਰਜਣਾ ਦਾ ਨੀਂਹ ਪੱਥਰ ਵੀ ਛੇਵੇਂ ਪਾਤਸ਼ਾਹ ਮਾਰ ਨੇ ਰੱਖਿਆ ਸੀ। ਤੋ ਛੇਵੇਂ ਪਾਤਸ਼ਾਹ ਦਾ ਜਦੋਂ ਅਵਤਾਰ ਹੋਇਆ, ਉਹਨਾਂ ਦੀ ਤਾਈ ਜਿਹੜੀ ਬੀਬੀ ਕਰਮੋ ਸੀ ਪਿਰਥੀ ਚੰਦ ਦੇ ਘਰ ਵਾਲੀ, ਸੜਬਲ ਕੇ ਕੋਲਾ ਹੋ ਗਈ, ਆਪਣੇ ਘਰ ਵਾਲੀ ਨੂੰ ਕਹਿਣ ਲੱਗੀ, ਤੇਰੇ ਵਾਕ ਝੂਠੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਵਾਕ ਪੂਰੇ ਹੋ ਗਏ, ਸਰੀਕਾਂ ਦੇ ਭਰ ਪੁੱਤ ਜੰਮ ਪਿਆ। ਉਹਨੇ ਆਖਿਆ, ਤੂੰ ਫਿਕਰ ਨਾ ਕਰ, ਪੁੱਤ ਜੰਮ ਹੀ ਪਿਆ ਨਾ, ਜਦੋਂ ਪੜੂਗਾ ਵੱਡਾ ਉਹ ਪਤਾ ਤਾਂ ਫੇਰ ਲੱਗਣੇ ਆ। ਮੈਂ ਇਹਨੂੰ ਜਿਉਂਦਾ ਨਹੀਂ ਛੱਡਣਾ, ਮੇਰੀ ਦਿੱਲੀ ਦਰਬਾਰ ਤੱਕ ਪਹੁੰਚ ਆ, ਜਿਹੜਾ ਛੇਵਾਂ ਗੁਰੂ ਗੱਦੀ 'ਤੇ ਬਹਿਣਾ ਉਹ ਆਪਣਾ ਪੁੱਤਰ ਮਿਹਰਬਾਨ ਹੀ ਬਹਿਣਾ। ਈਰਖਾ ਬੰਦੇ ਨੂੰ ਕੀ ਕੋਈ ਕਰਾਉਂਦੀ ਈਰਖਾ। ਗੁਰੂ ਕੇ ਸਿੱਖੋ ਆਂਦੇ ਇੱਕ ਦਾਈ ਨੂੰ ਲਾਲਚ ਦਿੱਤਾ, ਆਖਿਆ ਵੀ ਤੂੰ ਕੋਈ ਨਾ ਕੋਈ ਢੰਗ ਬਣਾ ਕੇ ਅਤੇ ਬਾਲਕ ਨੂੰ ਜਾਨੋ ਮਾਰ ਦੇ, ਬਾਕੀ ਦਾ ਕੰਮ ਮੈਂ ਆਪਣੇ ਆਪ ਸੰਭਾਲ ਲੂੰਗਾ। ਦਾਈ ਲਾਲਚ ਵਿੱਚ ਆ ਕੇ ਉਹਨੇ ਆਪਣੀ ਛਾਤੀ ਨੂੰ ਜ਼ਹਿਰ ਲਾਇਆ ਅਤੇ ਬਾਲਕ ਨੂੰ ਜਦੋਂ ਮਹਿਲਾਂ ਵਿੱਚ ਗਈ ਆ, ਬਾਲਕ ਨੂੰ ਚੁੱਕ ਲਿਆ। ਅਪਰਾਧੀ ਦੂਣਾ ਨਵੇਂ ਨਿਉਂ ਨਿਉਂ ਕੇ ਮਾਤਾ ਗੰਗਾ ਜੀ ਨੂੰ ਡੰਡੌਤਾਂ ਕਰ ਰਹੀ ਆ, ਬਾਲਕ ਨੂੰ ਬਾਹਰ ਲੈ ਜਾਂਦੀ, ਕਦੀ ਸੱਜਾ ਵਹਿੰਦੀ ਕਦੀ ਖੱਬਾ ਵਹਿੰਦੀ ਆ। ਬਾਲਕ ਨੂੰ ਜਦੋਂ ਆਪਣਾ ਸ਼ੀਰ ਚੁੰਘਾਉਣ ਲੱਗਦੀ ਆ ਨਾ, ਆਂਦੇ ਛੇਵੇਂ ਪਾਤਸ਼ਾਹ ਮਹਾਂਬਲੀ ਸਤਿਗੁਰੂ ਜੀ, ਛੋਟੀ ਜਿਹੀ ਉਮਰ, ਉਸ ਦਾਈ ਦੇ ਪ੍ਰਾਣ ਹੀ ਖਿੱਚ ਲਿਆ, ਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸਪੇਰੇ ਨੂੰ ਲਾਲਚ ਦੇ ਕੇ ਘੱਲਿਆ ਵੀ ਕੋਈ ਨਾ ਕੋਈ ਢੰਗ ਬਣਾ ਕੇ ਜ਼ਹਿਰੀਲਾ ਸੱਪ ਲੜਾ ਦੇ। ਆਂਦੇ ਜਦੋਂ ਸਪੇਰੇ ਨੇ ਸੱਪ ਛੱਡਿਆ ਅਤੇ ਛੇਵੇਂ ਪਾਤਸ਼ਾਹ ਨੇ ਉਹ ਸੱਪ ਦੀ ਸਰੀ ਇਸ ਤਰ੍ਹਾਂ ਮਸਲ ਦਿੱਤੀ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਨੇ ਗੰਢਾ ਮਸਲਿਆ ਸੀ, ਇਹ ਵੀ ਚਾਲ ਫੇਲ ਹੋ ਗਈ। ਇੱਕ ਬ੍ਰਾਹਮਣ ਸੀ ਜਿਹੜਾ ਮਹਾਰਾਜ ਨੂੰ ਖਡਾਇਆ ਕਰਦਾ ਸੀ, ਉਦੋਂ ਖਡਾਵੇ ਰੱਖੇ ਜਾਂਦੇ ਸੀ, ਉਹ ਰੋਜ਼ ਮਹਾਰਾਜ ਨੂੰ ਦੇਹੀ ਛਕਾਉਂਦਾ ਸੀ। ਪਿਰਥੀ ਚੰਦ ਨੇ ਇੱਕ ਦਿਨ ਉਸ ਬ੍ਰਾਹਮਣ ਨੂੰ ਰੋਕ ਲਿਆ, ਪੰਡਤਾ ਤੈਨੂੰ ਗੁਰੂ ਘਰੋਂ ਕੀ ਮਿਲਦਾ? ਉਹਨੇ ਆਖਿਆ, ਜੀ ਸ਼ਕਲ ਛੁਕਾਉਣ ਜੋਗੀ ਮਾਇਆ ਮਿਲ ਜਾਂਦੀ ਆ। ਉਹਨੇ ਆਖਿਆ, ਉਹ ਕਮਲਿਆ ਕਿੰਨਾ ਚਿਰ ਨੌਕਰੀ ਕਰਦਾ ਰਹੇਗਾ? ਕਿਤੇ ਵੱਡਿਆਂ ਨਾਲ ਜਰਾਨੇ ਪਾ ਕੇ ਵੇਖ, ਤੇਰੇ ਕੁੱਲਾਂ ਵਾਲੇ ਧੋਣੇ ਧੋ ਕੇ ਰੱਖ ਦੂੰਗਾ। ਉਹਨੇ ਆਖਿਆ, ਕੰਮ ਕੀ ਆ? ਉਹਨੇ ਆਖਿਆ, ਤੂੰ ਬਾਲਕ ਨੂੰ ਰੋਜ਼ ਦਹੀਂ ਛਕਾਉਣਾ ਅਤੇ ਆ ਲੈ ਯਾਰ ਦੀ ਪੁੜੀ ਅਤੇ ਗਾਂ ਨਹੀਂ ਕਿਸੇ ਨੂੰ ਦੱਸਣਾ। ਅਤੇ ਉਹ ਯਾਰ ਦੀ ਪੁੜੀ ਯਾਰ ਵਿੱਚ ਉਹ ਦਹੀਂ ਵਿੱਚ ਘੋਲ ਕੇ ਛਕਾ ਦੇ, ਬਾਕੀ ਦਾ ਕੰਮ ਮੈਂ ਆਪ ਸੰਭਾਲ ਲੂੰਗਾ, ਤੇਰੀ ਕੋਈ ਵਾਹ ਵਾਲੇ ਨਹੀਂ ਵੇਖ ਸਕਦਾ। ਜਿਸ ਤਰ੍ਹਾਂ ਪਿਰਥੀ ਚੰਦ
ਉਸ ਬ੍ਰਾਹਮਣ ਨੂੰ ਇੱਕ ਲਾਲਚ ਦੇ ਕੇ ਬਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦਹੀਂ ਛਕਾਉਣ ਦੀਆਂ ਵਿਉਂਤਾਂ ਬਣਾ ਰਿਹਾ। ਲੈਣਾ ਤੁਹਾਡੇ ਸਾਹਮਣੇ ਕੋਰੜੇ ਛੰਦ ਵਿੱਚ ਜੋੜੀ ਬਿਆਨ ਕਰ ਰਹੇ ਹੋ।

ਵਾਲੀ ਭਾਵੇਂ ਸੋਨੇ ਪੰਡਤਾ, ਹੱਸਦੇ ਘਰਾਂ ਚ ਪਾ ਦੇ ਰੋਣੇ ਪੰਡਤਾ। ਆਂਦੇ ਪੰਡਿਤ ਨੂੰ ਲਾਲਚ ਦਿੱਤਾ ਵੀ ਜਿੰਨੀ ਮਾਇਆ ਆਖੇ ਓਨੀ ਦੇ ਦੂੰਗਾ, ਪਰ ਕੋਈ ਨਾ ਕੋਈ ਢੰਗ ਬਣਾ ਕੇ ਬਾਲਕ ਨੂੰ ਮਾਰ ਦੇ। ਲਾਲਚ ਬੁਰੀ ਬਲਾ ਹੈ, ਇਸੇ ਖੁਦਾ ਬਚਾਏ। ਆਂਦੇ ਕੋਈ ਪੰਡਿਤ ਕਾਸ਼ੀ ਤੋਂ ਪੜ੍ਹ ਕੇ ਆਇਆ, ਕਾਸ਼ੀ ਤੋਂ 2-3 ਸਾਲ ਵਿੱਦਿਆ ਲੈ ਕੇ ਆਇਆ। ਜਦੋਂ ਪਿੰਡ ਆਇਆ ਤੇ ਇੱਕ ਜੱਟ ਨੇ ਖੇਤਾਂ ਨੂੰ ਪਾਣੀ ਲਾਇਆ ਸੀ। ਆਂਦਾ, ਪੰਡਿਤ ਜੀ ਬੜਾ ਚਿਰ ਹੋ ਗਿਆ ਤੁਹਾਡੇ ਕਦੇ ਦਰਸ਼ਨ ਨਹੀਂ ਹੋਏ, ਕਿੱਥੇ ਰਹਿੰਦੇ ਜੇ? ਆਂਦਾ, ਤੇਰੇ ਨੂੰ ਐਵੇਂ ਮੂਰਖ ਨਹੀਂ ਵੱਟਾਂ 'ਤੇ ਤੁਰਿਆ ਫਿਰਦਾ, ਮੈਂ ਕਾਸ਼ੀ 3 ਸਾਲ ਵਿੱਦਿਆ ਹਾਸਲ ਕਰਕੇ ਆਇਆ ਵਿੱਦਿਆ। ਉਹਨੇ ਆਖਿਆ, ਪੰਡਿਤ ਜੀ ਕਿੰਨੀ ਕੁ ਵਿੱਦਿਆ ਹਾਸਲ ਕੀਤੀ ਜੇ? ਉਹਨੇ ਆਖਿਆ, ਤੂੰ ਸਵਾਲ ਪਾ, ਜੇ ਮੈਂ ਮੇਰੀ ਵਿੱਦਿਆ ਜਾਂ ਤੈਨੂੰ ਆਪਣੇ ਆਪ ਪਤਾ ਲੱਗ ਜੂਗਾ, ਤੇਰੇ ਸਵਾਲ ਦਾ ਤੁਰਤ ਜਵਾਬ ਆਊਗਾ। ਉਹਨੇ ਫਿਰ ਜੱਟ ਫਾਰਸਾ ਮਾਰਿਆ। ਉਹਨੇ ਆਖਿਆ, ਪੰਡਿਤਾ ਮੈਨੂੰ ਇਹ ਦੱਸ ਵੀ ਪਾਪ ਦਾ ਪਿਓ ਕੌਣ ਹੁੰਦਾ? ਉਹ ਪੰਡਿਤ ਸ਼ਸ਼ੋ ਪਤੇ 'ਚ ਪੈ ਗਿਆ ਵੀ ਇਹੋ ਜਿਹਾ ਸਵਾਲ, ਅਤੇ ਨਾ ਗੁਰੂ ਕੋ ਪੁੱਛਿਆ ਸੀ ਨਾ ਉਹਨੇ ਦੱਸਿਆ ਵੀ ਪਾਪ ਦਾ ਪਿਓ ਕੌਣ ਹੁੰਦਾ। ਵਾਪਸ ਕਾਸ਼ੀ ਫਿਰ ਆ ਗਿਆ ਪੰਡਿਤ। ਉਹਨੇ ਆਖਿਆ, ਉਸਤਾਦ ਜੀ ਇੰਨੇ ਵਰੇ ਤੁਹਾਡੇ ਕੋਲ ਰਹੇ, ਇੰਨੀ ਮਾਰ ਖਾਧੀ, ਇੰਨੀਆਂ ਝਿੜਕਾਂ ਲਈਆਂ, ਅਤੇ ਗਿਆਨ ਤੋਂ ਫਿਰ ਅਧੂਰਾ ਰਹਿਣ ਦਾ ਜੇ ਮੈਨੂੰ? ਉਹਨੇ ਆਖਿਆ, ਕਿਉਂ? ਆਂਦਾ, ਮੈਨੂੰ ਤਾਂ ਸਿੱਧੇ ਜੇ ਜੱਟ ਨੇ ਨਹੀਂ ਪਿੰਡ 'ਚ ਵੜਨ ਦਿੱਤਾ। ਉਹਨੇ ਆਖਿਆ, ਕਿਉਂ? ਉਹਨੇ ਆਖਿਆ, ਉਹਨੇ ਸਵਾਲ ਇਹੋ ਜਿਹਾ ਪਾਇਆ ਵੀ ਮੈਨੂੰ ਉਹਨੇ ਲਾਜਵਾਬ ਕਰਤਾ। ਉਹਨੇ ਆਖਿਆ, ਕੀ ਸਵਾਲ ਪਾਇਆ? ਆਂਦਾ, ਉਹਨੇ ਸਵਾਲ ਪਾਇਆ ਵੀ ਪਾਪ ਦਾ ਪਿਓ ਕੌਣ ਹੁੰਦਾ, ਅਤੇ ਮੈਨੂੰ ਜਵਾਬ ਨਹੀਂ ਆਇਆ। ਉਹਨੇ ਆਖਿਆ, ਬੇਟਾ ਸਾਰੀਆਂ ਗੱਲਾਂ ਉਸਤਾਦ ਨਹੀਂ ਦੱਸਦਾ ਹੁੰਦਾ, ਇੱਕ ਅੱਧੀ ਕੋਲ ਵੀ ਉਸਤਾਦ ਰੱਖ ਲੈਂਦਾ ਵੀ ਚੇਲੇ ਨੂੰ ਕਿਤੇ ਕੋਈ ਮਾਣ ਨਾ ਆ ਜਾਵੇ। ਉਹਨੇ ਆਖਿਆ, ਤੇਰੇ ਸਵਾਲ ਦਾ ਜਵਾਬ ਫਲਾਣੇ ਫਲਾਣੇ ਚਬਾਰੇ 'ਚ ਵੇਸਵਾ ਰਹਿੰਦੀ ਆ, ਉਹਦੇ ਕੋਲ ਮਿਲੂਗਾ। ਆਪਣੇ ਉਸਤਾਦ ਦੇ ਦੱਸੇ ਟਿਕਾਣੇ 'ਤੇ ਚਲੇ ਗਿਆ। ਜਦੋਂ ਪੌੜੀਆਂ ਚੜ੍ਹਨ ਲੱਗਾ, ਉਸ ਵੇਸਵਾ ਨੇ ਉਹਦਾ ਲਿਬਾਸ ਵੇਖਿਆ। ਉਹਨੇ ਆਖਿਆ, ਪੰਡਿਤ ਜੀ ਜਿਹੜੇ ਮਾਰਗ ਨੂੰ ਤੁਸੀਂ ਚੜ੍ਹੇ ਆਉਂਦੇ, ਮਾਰਗ ਤੁਹਾਡਾ ਨਹੀਂ ਗਾ, ਤੁਹਾਡੇ ਚੱਕਰ ਚਿੰਨ੍ਹ ਤੁਹਾਨੂੰ ਆਗਿਆ ਨਹੀਂ ਦਿੰਦੇ। ਉਹਨੇ ਆਖਿਆ, ਬੇਟੀ ਮੈਂ ਕਿਸੇ ਮੰਦੀ ਵਾਸ਼ਨਾ ਨਾਲ ਨਹੀਂ ਤੇਰੇ ਕੋਲ ਆ ਰਿਹਾ, ਮੈਂ ਆਪਣੇ ਸਵਾਲ ਦਾ ਜਵਾਬ ਲੈਣ ਵਾਸਤੇ ਤੇਰੇ ਕੋਲ ਆ ਰਿਹਾ, ਮੇਰੇ ਉਸਤਾਦ ਨੇ ਤੇਰੇ ਕੋਲ ਘੱਲਿਆ। ਉਹਨੇ ਆਖਿਆ, ਫਿਰ ਚੜ੍ਹੋ ਪੌੜੀਆਂ। 5 ਪੌੜੀਆਂ ਚੜ੍ਹ ਗਿਆ। ਉਹਨੇ ਆਖਿਆ, ਕੀ ਸਵਾਲ ਤੇਰਾ? ਉਹਨੇ ਆਖਿਆ, ਮੈਂ ਤੁਹਾਨੂੰ ਪੁੱਛਣਾ ਵੀ ਪਾਪ ਦਾ ਪਿਓ ਕੌਣ ਹੁੰਦਾ। ਉਹਨੇ ਆਖਿਆ, ਸਵਾਲ ਦਾ ਜਵਾਬ ਤਾਂ ਤੈਨੂੰ ਮਿਲ ਜੂਗਾ, ਪਰ ਮੇਰੀ ਵੀ ਤੈਨੂੰ 1-2 ਸ਼ਰਤ ਗੱਲਾਂ ਮੰਨਣੀਆਂ ਪੈਣੀਆਂ। ਉਹਨੇ ਆਖਿਆ, ਦੱਸੋ। ਉਹਨੇ ਆਖਿਆ, ਮੇਰੇ ਘਰੋਂ ਤੈਨੂੰ ਪ੍ਰਸ਼ਾਦਾ ਛਕਣਾ ਪੈਣਾ, ਫੁਲਕਾ ਛਕਣਾ ਪੈਣਾ। ਉਹਨੇ ਆਖਿਆ, ਨਾ ਨਾ ਨਾ, ਫੁਲਕਾ? ਉਹ ਤੂੰ ਪਾਪ ਵਿਆਜਣ ਵਾਲੀ, ਮੈਂ ਉੱਚੇ ਸੁੱਚੀ ਕੁੱਲ ਦੇ ਵਿੱਚ ਜਨਮ ਲੈਣ ਵਾਲਾ, ਬੇਅੰਤ ਸਲੋਕ ਮੈਨੂੰ ਜਾ, ਅਤੇ ਮੈਂ ਤੇਰੇ ਘਰੋਂ ਇਹ ਰੋਟੀ ਖਾ ਕੇ ਆਪਣਾ ਜਨਮ ਭ੍ਰਿਸ਼ਟ ਕਰਨਾ? ਇਹ ਨਹੀਂ ਹੋ ਸਕਦਾ। ਉਹਨੇ ਆਖਿਆ, ਫਿਰ ਪੌੜੀਆਂ ਉੱਤਰ ਦੇ ਨਜ਼ਰ ਆਓ। ਜਦੋਂ ਪੰਡਿਤ ਪੌੜੀਆਂ ਉੱਤਰ ਲੱਗਾ ਨਾ, ਉਸ ਵੇਸਵਾ ਨੇ ਆਖਿਆ, ਪੰਡਿਤ ਜੀ ਜਿਹੜਾ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਨਾ, ਉਹ ਥਾਲੀ ਸੋਨੇ ਦੀ ਆ, ਕੌਲੀ ਵੀ ਸੋਨੇ ਦੀ ਆ, ਗਲਾਸ ਵੀ ਸੋਨੇ ਦਾ, ਅਤੇ ਜਿਹੜੇ ਚਿਮਚੇ ਨਾਲ ਤੁਸੀਂ ਖਾਣਾ ਨਾ, ਉਹ ਚਿਮਚਾ ਵੀ ਸੋਨੇ ਦਾ ਹੀ ਆ, ਅਤੇ ਮੇਰਾ ਇੱਕ ਸੁਭਾਗ ਹੈ, ਮੈਂ ਜਿਹੜੇ ਨੂੰ ਜਿਹਦੀ ਮੈਂ ਰੋਟੀ ਵਰਜਦੀ ਹਾਂ ਨਾ, ਜਿਹੜੇ ਭਾਂਡਿਆਂ 'ਚ ਛਕਾਉਣੀ, ਉਹਨੂੰ ਭਾਂਡੇ ਮੈਂ ਨਾਲ ਹੀ ਦੇ ਦਿੰਦੀ ਹਾਂ। ਪੰਡਿਤ ਦੇ ਦਿਮਾਗ ਨੇ ਚੱਕਰ ਖਾਧਾ। ਉਹਨੇ ਆਖਿਆ, ਕਰਮਾਲੀਏ ਜੋ ਕੁਛ ਬਣਿਆ ਫਟਾਫਟ ਪਾ ਕੇ ਲਿਆ। ਜਦੋਂ ਉਹਨੇ ਪ੍ਰਸ਼ਾਦਾ ਪਲੋਸ ਕੇ ਪੰਡਿਤ ਦੇ ਗਾੜੀ ਰੱਖਿਆ ਨਾ, ਆਖਿਆ, ਪੰਡਿਤ ਜੀ ਤੁਸੀਂ ਏਡੀ ਉੱਚੀ ਸੁੱਚੀ ਕੁੱਲ ਵਿੱਚ ਜਨਮ ਲਿਆ, ਤੁਸੀਂ ਏਡੀ ਪਵਿੱਤਰ ਆਤਮਾ, ਅਤੇ ਇੱਕ ਬੁਰਕੀ ਆਪਣੇ ਪਵਿੱਤਰ ਥਾਣਾ ਤੋੜ ਕੇ ਮੈਨੂੰ ਵੀ ਦੇ ਦਿਓ, ਮੇਰਾ ਵੀ ਜਨਮ ਸਫਲਾ ਹੋ ਜੇ। ਜਦੋਂ ਪੰਡਿਤ ਬੁਰਕੀ ਤੋੜ ਕੇ ਉਹ ਵੇਸਵਾ ਨੂੰ ਦੇਣ ਲੱਗਾ ਨਾ, ਉਹਨੇ ਵੱਟ ਕੇ ਬੂਥੇ 'ਤੇ ਚਪੇੜ ਮਾਰੀ ਅਤੇ ਥਾਲੀ ਅੱਗਿਓਂ ਖਿੱਚ ਲਈ। ਉਹਨੇ ਆਖਿਆ, ਪਤਾ ਲੱਗ ਗਿਆ ਪਾਪ ਦਾ ਪਿਓ ਕੌਣ ਹੁੰਦਾ? ਉਹਨੇ ਆਖਿਆ, ਲੱਗ ਗਿਆ ਪਾਪ ਦਾ ਪਿਓ ਲੋਭ ਹੁੰਦਾ। ਮਹਾਰਾਜ ਜੀ ਐਵੇਂ ਨਹੀਂ ਬਾਣੀ 'ਚ ਲਿਖਿਆ, ਲਾਲਚ ਛੁੱਟ ਹੋ ਅੰਤੇ ਹੋ, ਲਾਲਚ ਦੁੱਖ ਭਾਰੀ। ਮਾਇਆ ਇਕੱਠੀ ਕਰਨੀ ਮਾੜੀ ਨਹੀਂ, ਧਨ ਕਮਾਉਣਾ ਮਾੜਾ ਨਹੀਂ, ਪਰ ਪਾਪਾਂ ਦੇ ਨਾਲ ਧਨ ਇਕੱਠਾ ਕਰਨਾ,
ठगी मार के धन इकट्ठा करना यह गले की फाई बन जाता। पंडित कित्थे ते गुरु साहब नू देई शकाउंदा सी, सेवा करदा सी, ते लालच विच आ के पृथ्वी चंद कोलों पैसे लैने कर ले ते जहर की पूड़ी फड़ के ते रात नींद ना आवे। सवेरे उठिया फटाफट लोटे सिर च पानी दे पाई होए, पर लोटे पाई जावे, बोधी नी तेल तू लाया उन्हें ऐन खड्डी खड्डा वड्डा अगे नू कढ़िया ते चले गया गुरु के महलां विच। माता जी लाल जी कित्थे आ? तो माता गंगा ने आख्या अज बालक कल्ले खेडदा चबारे च। उन्हें आख्या काम होर भी सौखा हो गया, इन्हें चाटी विचों दही पाया, तो इन्हें चाटी विचों दही पाया, गुरु के सिखो पौड़ियां चढ़ लगा ते जहर विच घोलदा जा रहा, ते सोच रहा भी जे बालक ने ना खादा फिर की करेगा, ते पापी मानांदा भी तेरे तो केड़ा बालक तकड़ा, एक हथ न दवे हथ फड़ ली ढा के मूह च पा दी तेरा काम हो जाना, पृथ्वी चंद दी बड़ी दूर तक पहुँच जा, जहांगीर तक बादशाह तक पहुँच जा, तेरा विगड़ना कोई नहीं गा। गुरु के सिखो जदों बालक नू दही छकाउण लगा ते बालक ने वह दही दा छन्ना हथा ना ढा रहा, पंडित जोरा जबली कर लगा ते औखी वेले माँ चेती आउंदी है। गुरु हरगोबिंद पातशाह मां मां कह के आवाज मार रहे हैं। जदों ये चीक की आवाज गुरु अर्जन साहब के कन्ना विच पई, उन्हें तुरंत सेवादार नूं उत्ते घल्लिया भी जाओ बालक नूं लेके आओ, रो को रहा। पंडित जी बालक नूं थले लेके आए आ। जदों गुरु अर्जन साहब ने पूछया पंडित जी अज बालक रोंदे क्यों? महाराज पता नहीं अज बालक रोई जांदे आ, अज खेड़ा जिहा करदे दही नहीं छकदे, मैं बड़ा जोर ला लिया। सतगुरु कहन लगे पंडित जी सानू एवं लगता भी जितना रंग दही दा के नो तब्दील जिहा आया लगता, यार ना तब्दील हो जाना सी। महाराज मैनू नहीं पता, मैं तो उस चाटी चो पाया जिहड़ी रोज़ पौना। सतगुरु पातशाह कहन लगे पंडित जी सच दस दिओ। पंडित मन नहीं रहा ते गुरु अर्जन साहब उहनू की कह रहा, पंडित अपनी सफाई च की कह रहा, लैणा तुहाडे सामने लहरीए छंद विच बयान कर लगे हाँ। सुनिए एक पासे पंडित दूजे पासे साहिब गुरु अर्जन साहब, गल्लां बातां सवाल जवाब उत्तर जवाब इन तुहाडे सामने लहरीए छंद इउं जोड़ी दो। मन लो

ਗੋਪਾਲ ਕੇਰੇ ਰੌਲਾ ਪਾਇਆ ਏ, ਭੇਦ ਅਸਲੀ ਅਸਾਨੇ ਲੈਣਾ ਚਾਹਿਆ ਏ, ਕੁੰਡੀ ਦਿਲ ਵਾਲੀ ਖੋਲ ਕੀ ਦਲੀਲ ਆਪਦੀ, ਸਾਨੂੰ ਪੰਡਤਾ ਦਈ ਚ ਹੈ ਕਸਰ ਜਾਪਦੀ।

0: ਜਿਹੜਾ ਸੱਚੀਆ ਤੇ ਝੂਠੀਆਂ ਜਮਾਵੇਗਾ, ਸਾਡੇ ਦਿਲ ਵਾਲੀ ਆਸ ਨੂੰ ਪਜਾਏਗਾ, ਸਾਡੀ ਦਿਲ ਵਾਲੀ ਆਸ ਨੂੰ ਪਜਾਏਗਾ। ਉਹ ਨੇਕੀ ਮੁੱਕਦੀ ਨੀ ਕਦੇ ਵੇਖਣ ਰੋਪ ਲਾਭ ਤੋਂ, ਸਾਨੂੰ ਪੰਡਤਾਂ ਦੇ ਅੱਜ ਕਸਰ ਜਾਪਦੀ।
1: ਅੱਗੇ ਸੁਣੋ ਜਾਂ

ਇਹ ਕਦੀ ਕਦੀ ਮੈਨੂੰ ਚੈੱਕ ਵੀ ਕਰ ਲੈਂਦੇ ਆ, ਆਂਦੇ ਕਵਿਤਾ ਤੂੰ ਬੋਲਣੀ ਅੱਗੇ। ਵੈਸੇ ਗਾਉਣਾ ਜਿਹੜਾ ਹੁੰਦਾ ਨਾ ਉਹ ਜਵਾਨੀ ਦਾ ਹੁੰਦਾ, ਬੁੱਢਾ ਬੰਦਾ ਤੇ ਰੋਟੀ ਖਾਂਦਾ ਵੀ ਐਵੇਂ ਲੱਗਦਾ ਵੀ ਤੇਰਾ ਬੀਨ ਵਜਾਉਣ ਡਿਆ ਹੁੰਦਾ। ਗੁਰੂ ਕਿਰਪਾ ਕਰੇ ਤੋ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਪੰਡਿਤ ਨੂੰ ਆਖਿਆ, ਪੰਡਿਤ ਨਹੀਂ ਮੰਨਿਆ। ਮਹਾਰਾਜ ਦੇ ਕੋਲ ਇੱਕ ਛੋਟੀ ਜਾਤ ਦਾ ਕੁੱਤਾ ਸੀ ਜਿਹਦਾ ਨਾਂ ਸੀ ਪਿਸਤਾ, ਮਹਾਰਾਜ ਦੇ ਮੰਜੇ ਦੇ ਥੱਲੇ ਰਿਹਾ ਕਰਦਾ ਸੀ।

ਅਮੁਖੀ ਚੌਦਵਾ ਤਮ ਦਮੀ ਸੰਸਥਾ ਦਾ ਕਹਿਣੀ ਕਰਨੀ ਦਾ ਪੂਰਾ ਜਥੇ ਤਾਰ ਪਾਈ ਚਾਂਦੀ ਸ਼ੂਕ ਦੀ ਕਾਰਜ ਚਾਰੂਗਾ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ

ਚੰਗੀ ਫੌਜ ਰੱਖੀ ਰੋਕਣ ਵਾਸਤੇ ਅੱਤਿਆਂ ਚਾਰ ਪਾਈ।

0: ਹੱਥ ਵਿੱਚ ਸੰਤਾਂ ਦੇ ਦੱਸਦਾ ਹੈ ਰਾਜ ਕੀਤਾ ਤੇ ਖਾਲਸੇ ਰਾਜ ਕਰਨਾ ਦਿੱਲੀ ਜਿੱਤ ਕੇ ਦਸ਼ਣਾ ਵਿੱਚ ਦੇਣੀ ਚੁੱਕਣ ਵਾਲਿਆਂ ਨਾਲ ਲਿਹਾਜ ਕਰਨਾ
1: ਉਹ ਪਤਾ ਲੱਗੇ ਜਦ ਖਾਲਸਾ ਆ ਰਿਹਾ ਹੈ ਨਾਕਾ ਛੱਡ ਲੰਘਦੇ ਠਾਣੇ ਤਾਰ ਪਾਈ ਚਾਂਦੀ ਸ਼ੂਕ ਦੀ ਕਾਰਜ ਚਾਰੂਆਂ ਦੀ ਕੰਨਾ ਸ਼ੀਸ਼ੇ

0: ਗੈਰਤਮੰਦ ਸੂਰੇ ਵੈਰੀ ਜ਼ੁਲਮ ਦੇ ਸਬਰ ਦੀ ਟਾਲ ਰਹਿੰਦੇ।
1: ਅਮਰਜੀਤ ਸਿਆ ਮੌਤ ਵੀ ਜ਼ਿੰਦਗੀ ਹੈ, ਮਰਦ ਮਰਨ ਨੂੰ ਰਹਿਣ ਤਿਆਰ

0: లేందే, బేగారతే రోజ నా జన్మ లేందే,
1: ఏపర్
0: జన్మతే
1: మర్ద తలేర్ తర్నే,
0: ఓ గప్ప మార్ గువార్ హజార్ జాందే,
1: ఓ పూరే
0: పూరే కాల్ ఇకరార్ నిభావణ వర్లే, జదో యార్ దే హత్ తలవార్ హోయే పేటా సీస్ ది ఉదో చడౌణ విర్లే, అమర్ వసే పరమాత్మా దిల్ అందర ਤੇ ਦੀਦ ਪਾਉਣ ਲਈ ਸੀਸ ਚੁਕਾਉਣ ਵਿਰਲੇ ਵਿਰਲੀਆਂ ਮਾਵਾਂ ਇਹੋ ਜਿਹੇ ਮਰਦ ਪੈਦਾ ਕਰਦੀਆਂ ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਹੈ ਜਿਹਨਾਂ ਸਾਡੇ ਕੋਲੋਂ ਗੁਲਾਮੀ ਲਾਉਣ ਵਾਸਤੇ ਆਪਾਂ ਨਿਸ਼ਾਵਰ ਕਰ ਦਿੱਤਾ ਆਓ ਸ਼ਹੀਦਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਿਆ ਕਰੋ ਉਹਨਾਂ ਮਾਤਾਵਾਂ ਦਾ ਜਿਨ੍ਹਾਂ ਨੇ ਇਹਨਾਂ ਨਾਲ ਸਦਮਾ ਉਡਾਇਆ ਇਹਨੇ ਇਹਨੇ ਦੁੱਖ ਉਡਾਏ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਹੋਣਾ ਚਾਹੀਦਾ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦੇ ਹਾਂ ਗੁਰੂ ਕਿਰਪਾ ਕਰੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਇਹ ਸਮਾਗਮ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਭੁੱਲ ਚੁੱਕ ਦੀ ਮਾਫ਼ੀ ਮਾਣ ਸਨਮਾਨ ਦਾ ਤਾਮ ਸਾਰੀਆਂ ਸੰਗਤਾਂ ਨੇ ਮੇਰੇ ਵੀਰ ਕਨਿਆਲੇ ਨਗਰ ਤੋਂ ਬਹੁਤ ਸਾਰਾ ਮਾਣ ਦੇ ਕੇ ਆ ਭੈਣ ਜੀ ਗੁਬਦਾਨ ਬਹੁਤ ਸਾਰਾ ਮਾਣ ਭੇਜ ਗਏ ਆ ਭੈਣ ਜੀ ਰਜਿੰਦਰ ਕੌਰ ਜੋ ਸਮਾਗਮ 'ਤੇ ਸਾਨੂੰ ਬੁਲਾਉਂਦੇ ਰਹਿੰਦੇ ਆ ਉਹਨਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਸਤਿਗੁਰੂ ਚੜ੍ਹਦੀ ਕਲਾ ਵਾਲਾ ਉੱਚਾ ਸੁੱਚਾ ਜੀਵਨ ਬਖਸ਼ ਕਰਨ ਸਾਰੀਆਂ ਸੰਗਤਾਂ ਦਾ ਦਲਵਿੰਦਰ ਸਿੰਘ ਜੀ ਸੋਨੂੰ $300 ਵੈਸੇ ਸੋਹਣੀ ਵੰਡ ਕੀਤੀ ਆ ਵੀ ਤਿੰਨਾਂ ਨੂੰ 100 ਆ ਜੂਗਾ ਸਾਡਾ ਵੈਸੇ ਇਹ ਅਕਾਊਂਟ ਇਕੱਠਾ ਹੀ ਆ ਗੁਰੂ ਕਿਰਪਾ ਕਰੇ ਬੇਟੇ ਮੇਰੇ ਦੋਨੋਂ ਮੈਂ ਧੰਨਵਾਦ ਕਰਦਾ ਵੀਰ ਦਲਵਿੰਦਰ ਸਿੰਘ ਦਾ ਜਿਹਨਾਂ ਨੇ ਬਹੁਤ ਸਾਰਾ ਮਾਣ ਦਿੱਤਾ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਵਧਾਈ ਵੀ ਦਿੰਦੇ ਹਾਂ ਵੀ ਹੁਣ ਜਿਹੜਾ ਟਰੰਪ ਨੇ ਬੜਾ ਠੰਡਾ ਕੰਮ ਕੀਤਾ ਸੀ ਹੁਣ ਤੇਜ਼ ਕਰਤਾ ਤਾਂ ਸਾਰੇ ਰਾਗੀ ਸਿੰਘ ਵੀ ਬੜੇ ਖੁਸ਼ੀ ਵਿੱਚ ਆ ਸਤਿਗੁਰੂ ਕਿਰਪਾ ਕਰੇ ਇਹਨਾਂ ਦਾ ਵੀ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਮਾਤਾਵਾਂ ਦਾ ਧੰਨਵਾਦ ਆਓ ਸਾਰੀਆਂ ਸੰਗਤਾਂ ਇੱਕ ਚੜ੍ਹਦੀ ਕਲਾ ਦਾ ਜਕਾਰਾ ਖੁਸ਼ੀਆਂ ਦਾ ਜਕਾਰਾ ਅਤੇ ਇੱਥੋਂ ਦੀ ਜਿਹੜੀ ਮਰਿਆਦਾ ਔਰ ਇੱਥੋਂ ਦਾ ਨਿਤਨੇਮ ਮੈਨੂੰ ਬੜੀ ਅੰਤਾਂ ਦੀ ਖੁਸ਼ੀ ਹੋਈ ਆ ਮੈਂ ਵੇਖਿਆ ਵੀ 6 ਛੱਕੇ ਤੋਂ ਵੱਧ ਨਹੀਂ ਕੋਈ ਪੜ੍ਹਦਾ ਜ਼ਿਆਦਾ 6 ਹੀ ਪੜ੍ਹਦੇ ਆ ਮੈਂ ਇੱਕ ਵਾਰ ਰੋਮਾ ਵਿੱਚ ਗਿਆ ਇਟਲੀ ਵਿਖੇ ਰੋਮਾ ਸ਼ਹਿਰ ਆ ਅਤੇ ਉੱਥੇ ਗ੍ਰੰਥੀ ਸਿੰਘ ਇਕੱਲਾ ਸੀ ਉਹਦਾ ਪਰਿਵਾਰ ਨਹੀਂ ਸੀ ਅਤੇ ਨੀਵੇਂ ਜੇ ਥਾਂ 'ਤੇ ਗੁਰਦੁਆਰਾ ਸੀ ਅਤੇ ਮੈਂ ਆਖਿਆ ਗਿਆਨੀ ਜੀ ਤੁਸੀਂ ਇਕੱਲੇ ਹੀ ਆਉਂਦਾ ਜੇ ਮੇਰੀ ਐਤਵਾਰ ਸ਼ਾਮ ਨੂੰ ਮੌਤ ਹੋ ਜਾਵੇ ਨਾ ਤਾਂ ਮੈਨੂੰ ਕਮੇਟੀ ਵਾਲੇ ਨੇ ਅਗਲੇ ਐਤਵਾਰ ਹੀ ਆ ਕੇ ਚੁੱਕਣਾ ਵਾ ਮੈਂ ਆਖਿਆ ਕੋਈ ਨਹੀਂ ਆਉਂਦਾ ਆਉਂਦਾ ਨਾ ਇਹਨਾਂ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਵੀ ਮੁੰਡੇ ਦਾ ਵਿਆਹ ਕਰਾਂ ਤਾਂ ਬਾਬੇ ਨੂੰ ਲਿਆਉਣਾ ਪੈਣਾ ਜੇ ਬੁੱਢਾ ਚੜ੍ਹਾਈ ਕਰ ਗਿਆ ਤਾਂ ਲਿਆਉਣਾ ਪੈਣਾ ਮੈਂ ਉਹ ਉਤਰਾ ਕੋਈ ਨਹੀਂ ਆਉਂਦਾ ਆਉਂਦਾ ਜੇ ਕੋਈ ਭੂਤਨਾ ਭੂਤਨਾ ਕਿਸੇ ਨੂੰ ਡਰਾਵੇ ਨਾ ਫਿਰ ਭਾਵੇਂ ਕੋਈ ਆ ਜਾਵੇ ਤਾਂ ਉਤਰਾ ਨਹੀਂ ਆਉਂਦਾ ਤਾਂ ਇੱਥੇ ਬੜੀ ਕਿਰਪਾ ਵਰਤੀ ਹੈ ਗੁਰੂ ਕਿਰਪਾ ਕਰੇ ਰਾਗੀ ਸਿੰਘ ਵੀ ਬੜੇ ਸ਼ਰਧਾ ਭਾਵ ਨਾਲ ਭਿੱਜ ਕੇ ਗੁਰਬਾਣੀ ਦਾ ਕੀਰਤਨ ਕਰਦੇ ਆ ਨੌਜਵਾਨ ਵੀਰਾਂ ਵੱਲੋਂ ਹੋਰ $100 ਹਾਜ਼ਰ ਹੋਇਆ ਹੈ ਮੇਰੇ ਤਰਨ ਤਾਰਨ ਇਲਾਕੇ ਦੇ ਵੀਰ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਇਹ ਪ੍ਰੋਗਰਾਮ ਕਰਾ ਰਹੇ ਆ ਮੈਨੂੰ ਸੈਕਟਰੀ ਸਾਹਿਬ ਨੇ ਦੱਸਿਆ ਵੀ ਜਿਹੜੇ ਮੇਰੇ ਵੀਰ ਆ ਵੇਖੋ ਸਾਡੇ ਪੁਰਖਿਆਂ ਨੇ ਦੱਸਿਆ ਵੀ ਜੇ ਕੋਈ ਬੰਦਾ ਡਿੱਗ ਪੈਂਦਾ ਨਾ ਇਹ ਨਹੀਂ ਵੀ ਉਹਦੇ ਪੈਰ ਰੱਖ ਕੇ ਉੱਤੇ ਨਾ ਗਾਂਹ ਲੰਘ ਜਾਓ ਨਹੀਂ ਉਹਨੂੰ ਸੁੱਤੇ ਨੂੰ ਜਗਾਓ ਉਹ ਸ਼ਾਇਦ ਤੁਹਾਡੇ ਤੋਂ ਕਿਤੇ ਗਾਂਹ ਲੰਘ ਜਾਏ ਮੇਰਾ ਜਿੱਥੇ ਗੁਰੂ ਕੇ ਸਿੱਖਾਂ ਨਾਲ ਇੰਨਾ ਪਿਆਰ ਆ ਉੱਥੇ ਮੋਨੇ ਵੀਰ ਵੀ ਅੰਤਾਂ ਦਾ ਪਿਆਰ ਕਰਦੇ ਆ ਤੋ ਆਂਦੇ ਵੀ 1.5 ਲੱਖ ਦੇ ਸਾਨੂੰ ਚੈੱਕ ਆ ਕੇ ਦੇ ਜਾਂਦੇ ਆ ਵੀ ਸਾਡੇ ਲੰਗਰ ਦੀ ਸੇਵਾ 'ਚ ਲਾ ਲਿਓ ਤੋ ਗੁਰੂ ਕਿਰਪਾ ਕਰੇ ਮਹਾਰਾਜ ਸਾਰਿਆਂ ਨੂੰ ਗੁਰਮਤਿ ਦੀ ਸੂਝਬੂਝ ਬਖਸ਼ ਕਰੇ ਹੋਈਆਂ ਭੁੱਲਾਂ ਦੀ ਮਾਫ਼ੀ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੇ ਸੰਗਤਾਂ ਦਾ ਇੱਕ ਚੜ੍ਹਦੀ ਕਲਾ ਦਾ ਜੈਕਾਰਾ ਖੁਸ਼ੀਆਂ ਦਾ ਜੈਕਾਰਾ ਪੁਰਾਤਨ ਸਿੰਘਾਂ ਵਾਲਾ ਜੈਕਾਰਾ ਅਤੇ ਸਾਡੀ ਆਵਾਜ਼ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਏ।

ਦੇਖ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਹੁਤ ਬਹੁਤ ਸਾਡੇ ਵੱਡੇ ਭਾਗ ਹਨ ਜੋ ਇਹਨਾਂ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਔਰ ਉਹਨਾਂ ਦੇ ਸਮੁੱਚੇ ਜਥੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਐਲਸਬਰਾਟੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ, ਸਮੁੱਚੀ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ, ਸਮੁੱਚੇ ਗੁਰੂ ਘਰ ਦੇ ਸਟਾਫ ਵੱਲੋਂ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੋ ਜਿਨ੍ਹਾਂ ਨੇ ਸਮਾਂ ਨਿਵਾਜ ਕੇ ਸੰਗਤਾਂ ਨੂੰ ਕਿਰਤਾਰਥ ਕੀਤਾ ਹੈ। ਆਪ ਜੀ ਨੂੰ ਪਤਾ 1984 ਦੇ ਜੋ ਸ਼ਹੀਦਾਂ ਦੀ ਯਾਦ ਵਿੱਚ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਹੋ ਰਿਹਾ ਪਿਛਲੇ ਕਰੀਬਨ 15-16 ਸਾਲ ਤੋਂ, 14 ਤੋਂ ਆਪਾਂ ਨਗਰ ਕੀਰਤਨ ਜਿਹੜਾ ਉੱਥੇ ਸ਼ੁਰੂ ਕੀਤਾ ਸੀ, ਪਿਛਲੇ 8-9 ਸਾਲ ਤੋਂ ਆਪ ਜੀ ਨੂੰ ਪਤਾ ਦਾਸ ਦੇ ਪਾਸ ਜਿਹੜੀ ਸੇਵਾ ਉੱਥੇ 71 ਦੀ ਸੇਵਾ ਹੁੰਦੀ ਹੈ, ਸੈਕਟਰੀ ਦੀ ਸੇਵਾ ਸਨ ਫਰਾਂਸਿਸਕੋ ਦੀ ਧਰਤੀ 'ਤੇ ਦਾਸ ਕਰਦਾ ਆ ਰਿਹਾ ਹੈ। ਪਿਛਲੇ 2 ਸਾਲ ਪਹਿਲਾਂ ਇੱਕ ਕਥਾਵਾਚਕ ਉੱਥੇ ਕਥਾ ਕਰਨੀ ਸ਼ੁਰੂ ਕੀਤੀ, ਮੈਂ ਉਹਨੂੰ ਟਾਈਮ ਦੇ ਕੇ ਪਿੱਛੇ ਹਟਿਆ। ਉਹਨੇ ਜਾਂਦੇ ਹੋਏ ਨੇ ਇੱਕ ਚਿੰਜੜੀ ਜਿੱਦਾਂ ਇੱਕ ਛੇੜਨੀ ਹੁੰਦੀ ਆ, ਪਰ ਮੈਂ ਤਾਂ ਉਹਨੂੰ ਇਗਨੋਰ ਕਰ ਦਿੱਤਾ, ਪਰ ਮੇਰੇ ਤੋਂ ਬਾਅਦ ਇਹਨਾਂ ਨੂੰ ਮੈਂ ਟਾਈਮ ਦਿੱਤਾ। ਜਦੋਂ ਇਹਨਾਂ ਨੂੰ ਟਾਈਮ ਦਿੱਤਾ ਤਾਂ ਇਹਨਾਂ ਨੇ ਵਿਸਤਾਰ ਦੇ ਨਾਲ ਕਿ ਸਾਡੀ ਜਿੰਦ ਜਾਨ ਹੈ ਦਸਮ ਗੁਰੂ, ਦਸਮ ਗ੍ਰੰਥ ਦੀ ਬਾਣੀ 'ਤੇ ਕੋਈ ਕਿੰਤੂ ਪਰੰਤੂ ਕਰੇ। ਗੁਰੂ ਪਿਆਰਿਓ, ਕੱਲ੍ਹ ਮੈਂ ਇਹ ਕੋਰਨਰ ਵਾਲੇ ਖੁੰਜੇ ਦੇ ਕਮਰੇ ਦੇ ਵਿੱਚ ਇਹ ਸਿੰਘ ਜਿਹੜੇ ਆ ਉੱਥੇ ਬਰਾਜੇ ਹੋਏ ਸਨ, ਮੈਂ ਸ਼ਾਮੀ ਇਹਨਾਂ ਨੂੰ ਵੈਲਕਮ ਆਖਣ ਲਈ ਉੱਥੇ ਕਮਰੇ ਦੇ ਵਿੱਚ ਗਿਆ। ਜਦੋਂ ਕਮਰੇ 'ਚ ਗਿਆ, ਇਹ ਤਿੰਨੋਂ ਸਿੰਘ ਜਿਹੜੇ ਪਾਠ ਕਰ ਰਹੇ ਸਨ ਅਤੇ ਗੱਲ ਕਰਨ ਦੀ ਵੀ ਜਿਹੜੀ ਉਹ ਵਾਜਬ ਨਹੀਂ ਸਮਝਿਆ ਕਿਉਂਕਿ ਪਾਠ ਕਰ ਰਹੇ ਆ। ਉੱਥੋਂ ਮੈਂ ਦਸਤਕ ਦੇ ਕੇ ਨੌਕ ਕਰਕੇ ਦਰਵਾਜ਼ਾ ਜੋ ਖੋਲ੍ਹਿਆ, ਜਦੋਂ ਅੰਦਰ ਇਹਨਾਂ ਨੂੰ ਪਾਠ ਕਰਦੇ ਦੇਖਿਆ ਤਾਂ ਮੈਂ ਵਾਪਸ ਬਾਹਰ ਆ ਗਿਆ। ਕਿਉਂਕਿ ਜਿਹੜੇ ਬਾਣੇ ਆ, ਜੇ ਬਾਣੇ ਬਾਣੀ ਤੋਂ ਬਿਰਬੇ ਹੋ ਜਾਣਗੇ ਤਾਂ ਸਿਰਫ ਕਾਸਟੂਮ ਰਹਿ ਜਾਏਗਾ। ਪਰ ਗੁਰੂ ਪਿਆਰਿਓ, ਇਹ ਇਹਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਕਮਾਈ ਹੈ, ਇਹਨਾਂ ਦਾ ਜਿਹੜਾ ਨਾਮ ਸਿਮਰਨ ਹੈ, ਇਹਨਾਂ ਦੀ ਜਿਹੜੀ ਬਾਣੀ ਦੇ ਵਿੱਚ ਜਿਹੜੀ ਲਗਨ ਹੈ, ਸਤਿਗੁਰੂ ਜੀ ਇਸੇ ਤਰ੍ਹਾਂ ਇਹ ਬਣਾ ਕੇ ਰੱਖੇ ਤਾਂ ਜਿਹੜੇ ਬਚਨ ਹੈ ਗੁਰੂ ਪਿਆਰਿਓ ਦੂਜੇ ਨੂੰ ਕੀਲਦੇ ਆ। ਜਦੋਂ ਭਾਂਡੇ ਦੇ ਵਿੱਚ ਆਪ ਦੇ ਵਿੱਚ ਕੁਛ ਨਾ ਹੋਵੇ, ਫਿਰ ਦੂਜੇ 'ਤੇ ਕੋਈ ਵੀ ਕਿਹਾ ਜਿਹੜਾ ਸ਼ਬਦ ਹੈ ਉਹ ਅਸਰ ਨਹੀਂ ਕਰਦਾ। ਸਤਿਗੁਰੂ ਜੀ ਦੀ ਜੋ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ, ਮੈਂ ਇੱਕ ਵਾਰ ਫਿਰ ਤੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਨਿਮਰ ਹੱਥ ਜੋੜ ਕੇ ਬੇਨਤੀ ਕਰਦਾ, ਜੋਧਰੀ ਕਰਦਾ, ਪ੍ਰਾਰਥਨਾ ਕਰਦਾ। ਵਾਹਿਗੁਰੂ ਜੀ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਰੋਤਾ, ਸਤਿਗੁਰੂ ਗੁਰੂ ਨਾਨਕ ਦਰ ਦੇ ਦਰ ਘਰ ਦੀਆਂ ਜਿਹੜੀਆਂ ਸੇਵਾਵਾਂ ਹੈ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਜਿਹੜੀਆਂ ਕਰਨ ਦਾ ਬਲ ਉਦਮ ਅਤੇ ਉਤਸ਼ਾਹ ਹਮੇਸ਼ਾ ਵਾਸਤੇ ਬਖਸ਼ਦੇ ਰਹਿਣਾ। ਔਰ ਇਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਐਲਸਬਰਾਟੇ ਦੀਆਂ ਸੰਗਤਾਂ ਤੁਹਾਡੇ ਪਾਸੋਂ ਸਮਾਂ ਜਿਹੜਾ ਹੈ ਉਹਦੀ ਮੰਗ ਕਰਨ, ਜ਼ਰੂਰ ਉਹਨਾਂ ਨੂੰ ਸਮਾਂ ਦੇ ਕੇ ਨਿਵਾਜਣਾ। ਸਾਧ ਸੰਗਤ ਦੀ ਜਿਹੜੀ ਅਰਦਾਸ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਜਿੱਥੇ ਭਾਈ ਸਾਹਿਬ ਜੀ ਬੋਲ ਕੇ ਗਏ ਆ, ਉੱਥੇ ਮੈਂ ਇੱਕ ਵਾਰ ਫਿਰ ਤੋਂ ਡਾਕਟਰ ਸਾਜਨ ਸਿੰਘ, ਉਹਨਾਂ ਦੀ ਮਾਮ ਦਾ, ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਜਥੇ ਨੂੰ ਸਪੋਂਸਰ ਕਰਕੇ ਅੱਜ ਬਾਬਾ ਉਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਪਾਵਨ ਪਵਿੱਤਰ ਦਿਹਾੜਾ ਹੈ ਉਹਨੂੰ 4 ਚੰਨ ਲਵਾਏ ਆ। ਬਹੁਤ ਵਿਸਤਾਰ ਦੇ ਨਾਲ ਇਹਨਾਂ ਨੇ ਜੋ ਪ੍ਰਸੰਗ 'ਤੇ ਸੁਣਾਇਆ ਹੀ ਹੈ। ਉਹ ਤੋਂ ਬਾਅਦ ਜਦੋਂ ਗੁਰੂ ਪਿਆਰੇ ਜਦੋਂ ਇਹ ਕਵਿਤਾ ਗਾ ਰਹੇ ਸੀ ਰਾਤੀਂ, ਵੀ ਕਿੰਨੇ ਸਿੰਘਾਂ ਨੇ ਮੈਨੂੰ ਜਿਹੜੇ ਬਚਨ ਕੀਤੇ, ਭਾਈ ਇਹ ਜਥਾ ਜਿਹੜਾ ਹੈ ਕਿੰਨੀ ਚੜ੍ਹਦੀ ਕਲਾ ਦੇ ਨਾਲ ਇਹਨਾਂ ਨੂੰ ਸੁਣਦੇ ਹਾਂ, ਪਰ ਸਾਨੂੰ ਨਹੀਂ ਸੀ ਪਤਾ ਕਿ ਇਹਨਾਂ ਦੇ ਜਿਹੜੇ ਗਾਏ ਹੋਏ ਜਿਹੜੇ ਸ਼ਬਦ ਹੈ, ਜਦੋਂ ਇਹਨਾਂ ਨੇ ਅੱਜ ਵੀ ਹੁਣ ਜਦੋਂ ਇਹ ਕਵਿਤਾ ਕਹੀ ਹੈ, ਗੰਨਾ ਸੀਸਿਆਂ 'ਚੋਂ ਦਿਸਦੀਆਂ ਪਾਰ ਪਾਈ, ਉਸ 20ਵੀਂ ਸਦੀ ਇਨਕਲਾਬ ਦੇ ਜਿਹੜੇ ਬਾਨੀ ਹੈ ਸਿੱਖ ਕੌਮ ਦੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹ ਕਿੱਦਾਂ ਜਾਂਦੇ ਸੀ, ਕਿੱਦਾਂ ਉਹਨਾਂ ਦਾ ਜਿਹੜਾ ਉਹ ਜਿਹੜਾ ਸਫ਼ਰ ਹੁੰਦਾ ਸੀ ਉਹ ਜਿਹੜਾ ਇਹਨੇ ਬਿਆਨ ਕੀਤਾ ਹੈ। ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਆਓ ਮੈਂ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਆਪਣੇ ਗੁਰੂ ਘਰ ਦੇ ਹੈੱਡ ਗ੍ਰੰਥੀ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਥੇ ਨੂੰ ਜੋ ਸਿਰੋਪਾਉ ਦੀ ਦਾਤ ਹੈ ਸਤਿਗੁਰੂ ਜੀ ਦੇ ਦਰ ਘਰ ਦੀ ਬਖਸ਼ਿਸ਼, ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਨਗੇ। ਜਥੇ ਨੂੰ ਬੇਨਤੀ ਹੈ ਭਾਈ ਆਪਣੇ ਸਿਰੋਪਾਉ ਜੋ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਗ੍ਰਹਿਣ ਕਰਨ ਦੀ ਕਿਰਪਾਲਤਾ ਕਰਨ।

ਗੁਰੂ ਪਿਆਰਿਓ, ਇੱਕ ਵਾਰ ਫਿਰ ਤੋਂ ਜੋ ਥੋੜ੍ਹੀਆਂ ਸੂਚਨਾਵਾਂ ਹਨ ਆਪ ਜੀ ਦੇ ਨਾਲ ਜ਼ਰੂਰ ਸ਼ੇਅਰ ਕਰ ਦੇਵਾਂ। ਜੋ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਦਿ ਸਤਿਗੁਰੂ ਜਗਤ ਗੁਰੂ ਬਾਬਾ ਜਹਰਾ ਪੀਰ ਉਹਨਾਂ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਆਪਣੇ ਗੁਰੂ ਘਰ ਵਿਖੇ 11 ਖੰਡ ਪਾਠਾਂ ਦੀ ਲੜੀ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਇੱਕ ਖੰਡ ਪਾਠ ਜਿਹੜਾ ਬਾਕੀ ਬਚਿਆ ਹੈ ਜਿਹਦੀ ਡੇਟ ਹੈ 9 ਤੋਂ 11। ਜੇ ਕਿਸੇ ਵੀ ਸਾਧ ਸੰਗਤ ਦੇ ਮੈਂਬਰ ਨੂੰ ਇਹ ਸੇਵਾ ਚਾਹੀਦੀ ਹੋਵੇ $2000 ਭੇਟਾ ਹੈ, ਜ਼ਰੂਰ ਆਪ ਜੀ ਨੇ ਇਹ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ। ਦੂਸਰੀ ਬੇਨਤੀ, ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਤਿਹਨਾਂ ਦਾ ਜੋ ਜਨਮ ਦਿਹਾੜਾ ਆਪਣੇ ਆਪਾਂ ਪਿਛਲੇ ਸਾਲਾਂ ਤੋਂ ਮਨਾਉਣਾ ਸ਼ੁਰੂ ਕੀਤਾ ਹੈ, ਉਹ 30-31 ਅਕਤੂਬਰ ਔਰ 1 ਨਵੰਬਰ ਜਦੋਂ ਜੁੱਬਾ ਸਿਟੀ ਦਾ ਨਗਰ ਕੀਰਤਨ ਹੈ ਉਦਣ ਭੋਗ ਪੈਣੇ ਹਨ। ਸਮੁੱਚੀ ਜਿਹੜੀ ਗੁਰਦੁਆਰੇ ਦੀ ਸਾਧ ਸੰਗਤ ਵੱਲੋਂ ਬਾਹਰ ਮਾਇਆ ਇਕੱਠੀ ਕੀਤੀ ਗਈ ਹੈ। ਗੁਰੂ ਪਿਆਰਿਓ, ਇਹ ਖਾਲਸੇ ਦੀ ਮਾਤਾ ਸਾਹਿਬ ਕੌਰ ਸਾਡੀ ਜਗਤ ਮਾਤਾ ਹੈ, ਸਾਡੇ ਸਮੁੱਚੇ ਖਾਲਸਾ ਪੰਥ ਦੀ ਮਾਤਾ ਹੈ। ਉਹਦਾ ਆਪਣਾ ਜਿਹੜਾ ਇਹ ਜਨਮ ਦਿਹਾੜਾ ਮਨਾਉਣਾ ਆਪਣੇ ਗੁਰੂ ਘਰ ਦੇ ਵਿੱਚ ਸ਼ੁਰੂ ਕੀਤਾ ਹੈ, ਇਹ ਬਹੁਤ ਵੱਡੇ ਭਾਗਾਂ ਦੀ ਆਪ ਜੀ ਇਹ ਵੀ ਨਿਸ਼ਾਨੀ ਹੈ। ਔਰ ਦੂਸਰੀ ਬੇਨਤੀ, ਜੋ 8 ਨਵੰਬਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ 'ਤੇ ਔਰ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ 'ਤੇ 3 ਰੰਗਾਂ ਦੀ ਪੱਗ ਜਿਹੜੀ ਹੈ ਆਪਣੇ ਥੱਲੇ ਦਸਤਾਰ ਜਿਹੜੀ ਸਜਾਈ ਜਾਣੀ ਹੈ। 1000 ਪੱਗ ਜਿਹੜੀ ਹੈ ਆਪਾਂ ਗੁਰੂ ਪਿਆਰਿਓ ਇਹ ਮੰਗਾਈ ਹੈ, ਤਕਰੀਬਨ ਸਾਢੇ ਚਾਰ ਲੱਖ ਡਾਲਰ ਰੁਪਈਆ ਜਿਹੜਾ ਇੰਡੀਆ ਦਾ ਲਾ ਕੇ ਬੇਸਾਬੀਆਂ ਪੱਗਾਂ ਜਿਹੜੀਆਂ ਮਨਾਈਆਂ ਗਈਆਂ, ਇੱਕ ਲਹਿਰ ਜਿਹੜੀ ਖੜੀ ਕਰਨ ਦੇ ਲਈ ਸੀਣਾ ਪਵਾ ਕੇ, ਕਿਉਂਕਿ ਤੁਸੀਂ ਸੀਣ ਤੋਂ ਬਿਨਾਂ ਪੱਗ ਨਹੀਂ ਬੰਨ੍ਹਦੇ। ਵੈਸੇ ਤਾਂ ਖਾਲਸਾ ਪੰਥ ਦੇ ਵਿੱਚ ਜਿਹੜੀ ਪੱਗ ਹੈ ਸੀਣ ਦੇ ਨਾਲ ਨਹੀਂ ਬੰਨ੍ਹਣੀ ਚਾਹੀਦੀ, ਪਰ ਅਸੀਂ ਸਾਰੇ ਹੁਣ ਬੰਨ੍ਹਦੇ ਹਾਂ। ਉਸ ਤਰੀਕੇ ਦੇ ਨਾਲ ਜਿਹੜੀ ਪੱਗ ਹੈ ਇਹ ਜ਼ਰੂਰ, ਜੋ ਬਸੰਤੀ ਕਲਰ ਜਿਹੜਾ ਨਿਸ਼ਾਨ ਸਾਹਿਬ ਦਾ ਕਲਰ ਹੈ ਉਹ ਕੇਸਰੀ ਪੱਗ ਔਰ ਬਲੂ ਕਲਰ ਦੀ ਜਿਹੜੀ ਟਰਬਨ ਹੈ ਇਹ ਥੱਲੇ ਆਪਣੇ ਵਿਸ਼ੇਸ਼ ਦਿਹਾੜਿਆਂ 'ਤੇ ਬੰਨ੍ਹੀ ਜਾਇਆ ਕਰੇਗੀ। ਔਰ ਤੀਸਰੀ ਬੇਨਤੀ, ਜੋ ਭਾਈ ਹਰਬਨ ਸਿੰਘ ਜੀ ਅਰਬਲ ਵਾਲੇ ਉਹ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 12 ਤੋਂ 18 ਅਕਤੂਬਰ ਤੱਕ, ਇਹ ਵੀ ਬੇਨਤੀ ਹੈ ਭਾਈ, ਜ਼ਰੂਰ ਆਪ ਜੀ ਨੇ ਧਿਆਨ ਦੇਣਾ। ਔਰ ਸਭ ਤੋਂ ਵੱਡੀ ਜਿਹੜੀ ਬੇਨਤੀ ਹੈ ਇੱਕ ਗੁਰੂ ਪਿਆਰੇ ਹੋਰ ਹੈ, ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਬਣਾਇਆ ਹੋਇਆ ਨਾਟਕ ਜਿਹੜਾ ਖਾਲਸਾ ਡਿਆਂਜਾ ਹਾਈ ਸਕੂਲ ਵਿੱਚ ਜਿਹੜਾ ਉਹ ਖੇਡਿਆ ਜਾਣਾ ਹੈ 10 ਤਰੀਕ ਸ਼ਾਮ ਦੇ 6 ਵਜੇ। ਜਿਹੜੀਆਂ ਟਿਕਟਾਂ ਹਨ, ਸੁਰਿੰਦਰ ਸਿੰਘ ਧਨੋਆ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਇਹ ਖੇਡ ਰਹੀ ਹੈ। ਗੁਰੂ ਪਿਆਰੇ ਉਹਨਾਂ ਨੂੰ ਜਿਹੜਾ ਮੋਟੀਵੇਸ਼ਨ ਹੈ ਉਹ ਸੰਗਤਾਂ ਦੇ ਵਿੱਚੋਂ ਹੀ ਮਿਲਦਾ ਹੈ। ਕਰੀਬਨ 450 ਮੈਂਬਰ ਨੇ ਉਹ ਜਿਹੜਾ ਪਲੇ ਹੈ ਉਹ ਦੇਖਣਾ ਹੈ, ਪਰ ਉਹਨਾਂ ਦੀ ਟੀਮ ਦੇ ਜਿਹੜੀ ਹਜੇ ਤੱਕ ਟਿਕਟਾਂ ਜਿਹੜੀਆਂ ਹੈ ਉਹ 120 ਜਾਂ 125 ਜਿਹੜੀਆਂ ਹਜੇ ਤੱਕ ਲਈਆਂ। ਉਹਦੇ ਵਿੱਚ ਜਿੱਥੇ ਅਜੇ ਸਿੰਘ ਦਾ ਜਿਹੜਾ ਦਿਲ ਹੈ ਉਹ ਚੀਰ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਪਾਇਆ ਜਾਏਗਾ। ਅਨੇਕਾਂ ਚੀਜ਼ਾਂ ਜਿਹੜੀਆਂ ਆ ਗੁਰੂ ਪਿਆਰੇ, ਜਿੱਥੋਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹ ਥਰ ਥਰ ਕੰਬਦੀ ਹੈ ਕਿ ਖਾਲਸਾ ਪੰਥ ਦੇ ਨਾਲ ਆਹ ਚੀਜ਼ਾਂ ਨਾ ਦਿਖਾਲੋ, ਉਹ ਚੀਜ਼ਾਂ ਉੱਥੇ ਦਿਖਾਲੀਆਂ ਜਾਣੀਆਂ। ਜੇ ਤੁਹਾਡੇ ਪਾਸ $20 ਦੀ ਟਿਕਟ ਲੈਣ ਦੀ ਸਮਰੱਥਾ ਨਹੀਂ ਹੈ, ਤੁਹਾਨੂੰ ਸਨਿਵਰ ਹੱਥ ਜੋੜ ਕੇ ਬੇਨਤੀ ਹੈ, ਭਾਈ ਸ਼ਨੀਵਾਰ 10 ਅਕਤੂਬਰ ਸ਼ਾਮ ਦੇ 6 ਵਜੇ ਡਿਆਂਜਾ ਹਾਈ ਸਕੂਲ ਵਿੱਚ ਪਹੁੰਚ ਜਿਓ। ਜਿਹੜੀ ਟਿਕਟਾਂ ਦੀ ਸੇਵਾ ਹੈ ਉਹ ਦਾਸ ਆਪ ਹੀ ਕਰਨਗੇ। ਆਪ ਜੀ ਨੂੰ ਬੇਨਤੀ ਹੈ ਭਾਈ ਉੱਥੇ ਜ਼ਰੂਰ ਪਹੁੰਚ ਜਿਓ। ਘੱਟੋ ਘੱਟ ਜਿਹੜਾ 400-450 ਜਿਹੜੀ ਸੀਟ ਹੈ ਉਹ ਜ਼ਰੂਰ ਆਪਾਂ ਸਾਰਿਆਂ ਨੇ ਫੁੱਲ ਕਰਨੀ ਹੈ, ਤਾਂ ਕਿ ਉਹਨਾਂ ਨੇ ਪਹਿਲਾਂ ਵੀ ਨਾਟਕ ਬਣਾਏ ਆ, ਮਿੱਟੀ ਧੁੰਦ ਜਾ ਕੇ ਚਾਨਣ ਹੋਇਆ ਬਹੁਤ ਅੱਛਾ ਜਿਹੜਾ ਉਹਨਾਂ ਦਾ ਪਲੇ ਸੀਗਾ। ਇਸੇ ਤਰ੍ਹਾਂ ਦੇ ਪਲੇ ਜਿਹੜੇ ਹੈ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੁੰਦੀ ਹੈ ਉਹ ਗੁਰੂ ਪਿਆਰਿਓ ਤੁਹਾਨੂੰ ਤੁਹਾਡੇ ਬੱਚੇ ਜਿਹੜੇ ਉਹ ਕਲੈਕਟ ਕਰ ਜਾਂਦੇ ਆ। ਆਹ ਸਮਾਂ ਨਹੀਂ ਰਿਹਾ, ਹੋਣਾ ਤਾਂ ਇਸ ਤਰ੍ਹਾਂ ਹੀ ਚਾਹੀਦਾ ਕਿ ਜਿਵੇਂ ਭਾਈ ਸਾਹਿਬ ਜੀ ਨੇ 1-1.5 ਘੰਟਾ ਲਾ ਕੇ ਤੁਹਾਨੂੰ ਇਤਿਹਾਸ ਜਿਹੜਾ ਸਰਵਣ ਕਰਾਇਆ ਹੈ ਕਿ ਕਿਵੇਂ ਮਾਤਾ ਗੰਗਾ ਜੀ ਉਸ ਬ੍ਰਹਮ ਗਿਆਨੀ ਦੇ ਪਾਸ ਗਏ, ਕਿਵੇਂ ਪੁੱਤਰ ਦੀ ਦਾਤ ਉਸ 6ਵੇਂ ਸਤਿਗੁਰੂ ਦੀ ਜਿਹੜੀ ਦਾਤ ਹੈ ਕਿਵੇਂ ਜਿਹੜੀ ਪ੍ਰਾਪਤ ਹੋਈ। ਪਰ ਅੱਜ ਸਾਡੇ ਪਾਸ ਇੰਨਾ ਸਮਾਂ ਨਹੀਂ, ਬੱਚੇ ਮੈਂ ਹਮੇਸ਼ਾ ਕਹਿੰਦਾ 2000 ਗਿਆਨੀ ਜੀ 12 ਦੇ ਵਿੱਚ ਮੈਂ ਪਹਿਲੀ ਵਾਰੀ ਸੈਕਟਰੀ ਬਣਿਆ, ਮੈਂ ਇੱਥੇ ਪੋਡੀਅਮ ਦੇ ਪਿੱਛੇ ਬੈਠਾ ਸੀ, ਮੇਰੇ ਕੋਲ ਇੱਕ ਬੀਬੀ ਆਈ ਢਾਡੀ ਜਥਾ ਸੱਦਿਆ ਸੀ, ਤਰਲੋਚਨ ਸਿੰਘ ਭੁਮੱਦੀ ਪੰਥ ਦਾ ਪ੍ਰਸਿੱਧ ਢਾਡੀ ਜਥਾ, ਉਹ ਇੱਥੇ ਉਹਨਾਂ ਨੇ ਕੀਰਤਨ ਸ਼ੁਰੂ ਕਰਨਾ ਸੀ ਅਤੇ ਮੇਰੇ ਪਾਸ ਬੀਬੀ ਆਈ, ਕਹਿੰਦੀ ਭਾਈ ਸਾਹਿਬ ਜੀ ਢਾਡੀਆਂ ਦਾ ਜਿਹੜਾ ਸਮਾਂ 9 ਵਜੇ ਹੈ। ਮੈਂ ਕਿਹਾ ਬਸ ਭੈਣ ਜੀ ਲਾਉਣ ਲੱਗੇ, 5 ਮਿੰਟ ਰਹਿੰਦੇ, 12 ਵਜੇ ਉਹਨਾਂ ਦਾ ਸ਼ੁਰੂ ਕਰ ਦੇਣਾ ਜਿਹੜਾ ਦੀਵਾਨ ਉਹਨਾਂ ਨੇ। ਅਤੇ
ਉਹ ਕਹਿੰਦੇ ਵੀ ਮੈਂ ਕਿਹਾ ਬਈ ਤੁਸੀਂ ਬਹੁਤ ਢਾਡੀਆਂ ਨੂੰ ਲਾਈਕ ਕਰਦੇ ਹਾਂ, ਤੁਸੀਂ ਬੈਠੋ ਬਈ ਹੁਣੇ ਬਸ ਲਾਉਣ ਲੱਗੇ। ਕਹਿੰਦੀ ਨਹੀਂ ਨਹੀਂ ਮੈਂ ਤਾਂ ਭਾਈ ਸਾਹਿਬ ਜੀ ਆਪਣੇ ਬੱਚੇ ਜਿਹੜੇ ਲੈ ਕੇ ਪਹਿਲਾਂ ਪਹਿਲਾਂ ਘਰ ਨੂੰ ਜਾਣਾ, ਉਹ ਬਹੁਤ ਲਾਊਡ ਬੋਲਦੇ ਆ, ਉੱਚੀ ਇੰਨਾ ਬੋਲਦੇ ਕਿ ਮੇਰੇ ਬੱਚੇ ਜਿਹੜੇ ਕੰਨਾਂ ਤੋਂ ਬੋਲੇ ਹੋ ਜਾਣਗੇ। ਇੱਦਾਂ ਦੀ ਫਿਤਰਤ ਜਿਹੜੀ ਹੈ ਗੁਰੂ ਪਿਆਰਿਓ ਸਾਡੇ ਵਿੱਚ, ਉਹ ਸਾਡੇ ਇਤਿਹਾਸ ਤੋਂ ਇੰਨੇ ਬੇਸਲੇ ਹੋ ਗਏ ਆ, ਸੁਣਨ ਨੂੰ ਸਾਡਾ ਜੀ ਨਹੀਂ ਕਰਦਾ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਸਾਡੇ ਵਿੱਚ ਜਿਹੜੀ ਸ਼ਰਧਾ ਭਾਵਨਾ ਆਸਥਾ ਹੈ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ 'ਤੇ ਬਣਾਈ ਰੱਖਣ। ਬਹੁਤ ਗੁਰੂ ਘਰਾਂ ਦੇ ਨਾਲੋਂ ਐਲਸਵਰਾਟੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਹੈ, ਜਿਹੜੀ ਇੱਥੇ ਦੀ ਜਿੰਨੀ ਵੀ ਸੰਗਤ ਹੈ ਉਹਦੇ ਵਿੱਚ ਸਤਿਗੁਰੂ ਪ੍ਰਤੀ ਸ਼ਰਧਾ ਭਾਵਨਾ ਆਸਥਾ ਜਿਹੜੀ ਹੈ ਉਹ ਘੁੱਟ ਘੁੱਟ ਕੇ ਭਰੀ ਹੋਈ ਹੈ। ਸਤਿਗੁਰੂ ਜੀ ਰਹਿਮਤ ਕਰੇ, ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਇਹ ਸੇਵਾਵਾਂ ਜਿਹੜੀਆਂ ਹੈ, ਸਮੁੱਚਾ ਗੁਰੂ ਘਰ ਦਾ ਸਟਾਫ, ਸਮੁੱਚੀਆਂ ਜਿਹੜੀਆਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ, ਅਸੀਂ ਕਮੇਟੀ ਵਿੱਚ ਹੋਈਏ ਨਾ ਹੋਈਏ, ਸਾਡਾ ਜਿਹੜਾ ਕੰਸੈਪਟ ਹੈ, ਸਾਡੀ ਜਿਹੜੀ ਮਰਿਆਦਾ ਪੱਖੋਂ ਹੈ, ਉਹ ਸਾਰਾ ਅਸੀਂ ਇੱਕੋ ਹੀ ਚੀਜ਼ ਜਿਹੜੀ ਚੁਣ ਕੇ ਰੱਖੀ ਹੈ, ਚਾਹੇ ਅੰਦਰ ਹੋਈਏ ਚਾਹੇ ਬਾਹਰ ਹੋਈਏ, ਜਿਹੜੀ ਮਰਿਆਦਾ 'ਤੇ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਹੋ ਸਕਦਾ। ਜਿਸ ਤਰੀਕੇ ਨਾਲ ਉਹ ਚੱਲ ਰਿਹਾ ਹੈ, ਸਾਡੇ ਪਾਸ ਬਹੁਤ ਸਾਡੇ ਵੀਰ ਆਏ ਸੀ, ਉਹਨੇ ਕਿਹਾ ਭਾਈ ਸਾਨੂੰ ਜਿਹੜਾ ਲੰਗਰ ਹਾਲ ਦੇ ਵਿੱਚ ਕੁਰਸੀਆਂ ਜਿਹੜੀਆਂ ਹੁਣ ਜ਼ਰੂਰ ਲਵਾ ਕੇ ਦਿਓ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕੀਤੀ ਸੀ, ਸਤਿਗੁਰੂ ਗੁਰੂ ਰਾਮਦਾਸ ਦੇ ਦਰ ਘਰ ਭਾਈ ਕੀ ਕੁਰਸੀਆਂ ਲੱਗੀਆਂ, ਜੇ ਤਾਂ ਉੱਥੇ ਲੰਗਰ ਹਾਲ ਦੇ ਵਿੱਚ ਕੁਰਸੀਆਂ ਲੱਗੀਆਂ ਤਾਂ ਆਪਾਂ ਇੱਥੇ ਵੀ ਲਾ ਲੈਂਦੇ ਹਾਂ, ਨਹੀਂ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਦੇ ਸਨਮੁੱਖ ਖੜ ਕੇ ਜਿਹੜੀ ਅਰਦਾਸ ਬੇਨਤੀ ਕਰੋ ਕਿ ਸਾਨੂੰ ਸਤਿਗੁਰੂ ਜੀ ਤੰਦਰੁਸਤੀ ਬਸ, ਸਾਡੀਆਂ ਲੱਤਾਂ ਬਾਹਾਂ ਜਿਹੜੀਆਂ ਮੁੜਦੀਆਂ ਰਹਿਣ, ਅਸੀਂ ਪੰਗਤ ਵਿੱਚ ਸੰਗਤ ਵਿੱਚ ਬੈਠ ਕੇ ਜਿਹੜਾ ਗੁਰੂ ਜਸ ਜਿਹੜਾ ਸਰਵਣ ਕਰਦੇ ਰਹੀਏ ਔਰ ਆਪਣੇ ਉਧਰ ਦੀ ਪੂਰਤੀ ਜਿਹੜੀ ਉਹ ਕਰਦੇ ਰਹੀਏ। ਆਓ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਜੋ ਕੀਰਤਨ ਦੀ ਪ੍ਰਵਾਹ ਨੂੰ ਅੱਗੇ ਤੋਰਦੇ ਹੋਏ 2 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਿਰਤਾਰਥ ਕਰਨਗੇ, ਉਪਰੰਤ ਜਿਹੜਾ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਸਮੁੱਚੀਆਂ ਸਾਧ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਪੰਥ ਪ੍ਰਸਿੱਧ ਜੋ ਕਵੀਸ਼ਰੀ ਜਥਾ ਹੈ ਉਹ ਬਹੁਤ ਹੀ ਨਿਮਰਤਾ ਦੇ ਨਾਲ ਆਪ ਜੀ ਨੇ ਜਸ ਮਾਣ ਕੇ ਸਰਵਣ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਕਦਿਆਂ ਹੋਇਆ ਗੁਰੂ ਘਰ ਵਿਖੇ ਪਰਸੋਂ ਰੋਜ਼ ਤੋਂ ਸਮੂਹ ਸਾਧ ਸੰਗਤ ਅਤੇ ਸਮੂਹ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਬਾਣੀ ਆਦਿ ਤੋਂ ਮੱਧ, ਮੱਧ ਤੋਂ ਸੰਪੂਰਨ ਭੋਗ ਪਏ, ਉਪਰੰਤ ਦੀਵਾਨ ਸਜੇ ਸਜੇ ਹੋਏ ਦੀਵਾਨਾਂ

ਜੀ ਦੇ ਹਜ਼ੂਰ ਲੰਗਰਾਂ ਵਿੱਚ ਸੇਵਾਵਾਂ ਕਮਾਉਂਦੇ ਹਾਂ, ਆਪ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਭ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼

ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ। ਭਾਈ ਹਰਜਾਪ ਸਿੰਘ ਨੂੰ ਚੜ੍ਹਦੀ ਕਲਾ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ। ਭਾਈ ਦੇਵ ਸਿੰਘ ਔਲਖ ਵੱਲੋਂ ਉਹਨਾਂ ਦੇ ਬੇਟਾ ਉਰਾਣ ਸਿੰਘ ਔਲਖ ਦੇ ਜਨਮਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਅਰਦਾਸ ਬੇਨਤੀ। ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ। ਪਰਜੀਤ ਸਿੰਘ ਦੇ ਜਨਮਦਿਨ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪਰ ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਭਾਈ ਪਰਮਦੀਪ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸੇਵਕਾਂ ਦੇ ਆਰੰਭੇ ਹੋਏ ਕਾਰਜ ਗੁਰਮਤਿ ਅਨੁਸਾਰ ਰਾਸ ਕਰਨੇ ਪਾਤਸ਼ਾਹ ਜੀਓ। ਭਾਈ ਅੰਗਰੇਜ਼ ਸਿੰਘ ਟੋਨੀ ਸੰਧੂ ਨੂੰ ਹੱਥ ਦੇ ਕੇ ਰੱਖਣਾ ਮਹਾਰਾਜ ਆਪਣਾ ਕਿਰਪਾ ਕਰਨੀ। ਬਖਸ਼ਿਸ਼ਾਂ ਕਰਨੀਆਂ ਸਦਾ ਅੰਗ ਸੰਗੇ ਆਪ ਅੰਗ ਵਿਭੂਤੇ ਵਾਲੀਆਂ ਬਖਸ਼ਿਸ਼ਾਂ ਕਰਨੀਆਂ ਪਾਤਸ਼ਾਹ ਜੀਓ। ਭਾਈ ਸਿਮਰਨਜੀਤ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਾਰਜ ਰਾਸ ਕਰਨੇ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਪਾਤਸ਼ਾਹ ਜੀਓ। ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕਰਨੀ।

ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ। ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਬਿਲਡਿੰਗਾਂ ਵਾਸਤੇ ਮਾਇਆ ਭੇਟਾ ਕੀਤੀ। ਸਭ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਕਿਰਪਾ ਕਰਨੀ ਮਹਾਰਾਜ, ਪਾਵਨ ਅਤੇ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਮੂਹ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ। ਆਪਣੇ ਦਰ ਦੀਆਂ ਸੇਵਾਵਾਂ ਆਪ ਬਖਸ਼ਿਸ਼ ਕਰਕੇ ਕਰਵਾ ਲੈਣੀਆਂ। ਬਿਰਧਬਾਣੇ ਦੀ ਲਾਜ ਰੱਖਣੀ ਪਾਤਸ਼ਾਹ ਜੀਓ। ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ। ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਜੋ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਬਿਲਡਿੰਗਾਂ ਦੇ ਕਾਰਜ ਚੱਲ ਰਹੇ ਹਨ, ਉਹਨਾਂ ਕਾਰਜਾਂ ਨੂੰ ਸੰਪੂਰਨ ਕਰਾਉਣਾ। ਪਾਤਸ਼ਾਹ ਜੀ, ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ, ਕਿਰਪਾ ਕਰੋ ਮਹਾਰਾਜ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀਆਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਕਿਰਪਾ ਕਰਨ ਮਹਾਰਾਜ, ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਨ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨ। ਸਭ ਨੂੰ ਜੀਓ ਆਇਆ, ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ। ਉਸ ਤੋਂ ਉਪਰੰਤ ਜਿਨ੍ਹਾਂ ਨੇ ਗੁਰੂ ਕੇ ਲੰਗਰ ਨਹੀਂ ਛਕੇ, ਉਹ ਗੁਰੂ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ